ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਸਿਹਤ ਤੇ ਸਮਾਂ ਅਨਮੋਲ ਸੰਪੱਤੀਆਂ ਨੇ, ਜਿਨ੍ਹਾਂ ਦੀ ਅਸੀਂ ਜਿੰਨੀ ਕਦਰ ਕਰਾਂਗੇ ਜ਼ਿੰਦਗੀ ਉਨੀ ਸੁਖਾਲੀ ਰਹੇਗੀ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਕਾਨੂੰਨੀ ਸਲਾਹ ਲੜੀ ਹੇਠ ਮਾਨਹਾਨੀ ਕਾਨੂੰਨ ਬਾਰੇ ਐਡਵੋਕੇਟ ਸਰਬਜੀਤ ਸਿੰਘ ਤੋਂ ਖਾਸ ਜਾਣਕਾਰੀ। ਉਹਨਾਂ ਨਾਲ ਗੱਲਬਾਤ ਕਰਨਗੇ ਪਰਵਿੰਦਰ ਕੌਰ। ਇਸ ਤੋਂ ਬਾਅਦ ਲੋਕ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ। ਹਰ ਸਾਲ 17 ਸਤੰਬਰ ਨੂੰ ਦੁਨੀਆ ਭਰ ਵਿੱਚ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਭਾਵ ਵਰਲਡ ਪੇਸ਼ੈਂਟ ਸੇਫਟੀ ਡੇ ਮਨਾਇਆ ਜਾਂਦਾ ਹੈ। ਇਹ ਦਿਨ ਵਿਸ਼ਵ ਸਿਹਤ ਸੰਗਠਨ ਵੱਲੋਂ ਮਰੀਜ਼ਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ, ਗਲਤੀਆਂ ਘਟਾਉਣ ਤੇ ਸਿਹਤ ਸੇਵਾਵਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਮਨਾਇਆ ਜਾਂਦਾ ਹੈ। 2019 ਵਿੱਚ ਵਰਲਡ ਹੈਲਥ ਅਸੈਂਬਲੀ ਨੇ ਮਤਾ ਪਾਸ ਕਰਕੇ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ। ਇਸ ਦਾ ਮਕਸਦ ਇਹ ਹੈ ਕਿ ਸਿਹਤ ਸੇਵਾਵਾਂ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾਵੇ। ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ ਹਰ 10 ਵਿੱਚੋਂ ਇੱਕ ਮਰੀਜ਼ ਨੂੰ ਸਿਹਤ ਸੇਵਾ ਦੌਰਾਨ ਨੁਕਸਾਨ ਹੁੰਦਾ ਹੈ ਅਤੇ ਇਸ ਵਿੱਚੋਂ ਲਗਭਗ ਅੱਧਾ ਨੁਕਸਾਨ ਰੋਕਿਆ ਜਾ ਸਕਦਾ ਹੈ। 2026 ਵਿੱਚ ਇਸ ਦਿਨ ਦਾ ਥੀਮ ਹੈ ਸੇਫ ਕੇਅਰ ਫੋਰ ਨੋਨ ਕਮਿਊਨੀਕੇਬਲ ਡਿਜ਼ੀਜ਼ ਅਤੇ ਨਾਰਾ ਹੈ ਸੇਫ ਕੇਅਰ ਫੋਰ ਲਾਈਫ। ਗੈਰ ਸੰਚਾਰੀ ਬਿਮਾਰੀਆਂ ਜਿਵੇਂ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ, ਸਾਹ ਦੀਆਂ ਬਿਮਾਰੀਆਂ ਆਦਿ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਲਗਭਗ 74% ਮੌਤਾਂ ਦਾ ਕਾਰਨ ਬਣਦੀਆਂ ਨੇ। ਇਹ ਬਿਮਾਰੀਆਂ ਲੰਬੇ ਸਮੇਂ ਤੱਕ ਚੱਲਦੀਆਂ ਨੇ, ਇਸ ਲਈ ਮਰੀਜ਼ਾਂ ਨੂੰ ਬਾਰ ਬਾਰ ਡਾਕਟਰੀ ਇਲਾਜ, ਦਵਾਈਆਂ ਅਤੇ ਜਾਂਚ ਦੀ ਲੋੜ ਪੈਂਦੀ ਹੈ। ਇਸ ਦੌਰਾਨ ਦਵਾਈਆਂ ਦੀਆਂ ਗਲਤੀਆਂ ਜਾਂ ਅਧੂਰੀ ਦੇਖਭਾਲ ਕਾਰਨ ਨੁਕਸਾਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਗਲਤੀਆਂ ਘੱਟ ਹੋਣ ਇਸ ਦੇ ਲਈ ਡਾਕਟਰ ਨਾਲ ਖੁੱਲ੍ਹ ਕੇ ਗੱਲਬਾਤ ਕਰੋ। ਦਵਾਈਆਂ ਲੈਣ ਤੋਂ ਪਹਿਲਾਂ ਉਹਨਾਂ ਬਾਰੇ ਪੂਰੀ ਜਾਣਕਾਰੀ ਲਵੋ। ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰੋ। ਇਸ ਦਿਨ

0: ਦੁਨੀਆ ਭਰ ਵਿੱਚ ਇਮਾਰਤਾਂ ਤੇ ਮਸ਼ਹੂਰ ਥਾਵਾਂ ਨੂੰ ਨਾਰੰਗੀ ਰੰਗ ਵਿੱਚ ਰੋਸ਼ਨ ਕੀਤਾ ਜਾਂਦਾ ਹੈ, ਜੋ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਤੇ ਆਓ ਹੁਣ ਸੁਣਦੇ ਹਾਂ ਕਾਨੂੰਨੀ ਸਲਾਹ ਲੜੀ ਹੇਠ ਮਾਨਹਾਨੀ ਕਾਨੂੰਨ ਬਾਰੇ ਐਡਵੋਕੇਟ ਸਰਬਜੀਤ ਸਿੰਘ ਤੋਂ ਖਾਸ ਜਾਣਕਾਰੀ। ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਪਰਵਿੰਦਰ ਕੌਰ।
1: ਕਾਨੂੰਨੀ ਸਲਾਹ ਪ੍ਰੋਗਰਾਮ 'ਚ ਅੱਜ ਅਸੀਂ ਜਾਣਕਾਰੀ ਲਵਾਂਗੇ ਮਾਨਹਾਨੀ ਕਾਨੂੰਨ ਬਾਰੇ, ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਉੱਘੇ ਐਡਵੋਕੇਟ ਸਰਬਜੀਤ ਸਿੰਘ ਜੀ। ਸਰਬਜੀਤ ਸਿੰਘ ਜੀ, ਆਪ ਜੀ ਨੂੰ ਸਾਡੇ ਆਕਾਸ਼ਵਾਣੀ ਦੇ ਸਟੂਡੀਓ 'ਚ ਜੀ ਆਇਆਂ ਨੂੰ ਆਖਦੇ ਹਾਂ।
2: ਬਹੁਤ ਬਹੁਤ ਧੰਨਵਾਦ
1: ਤੇ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਵੀਕਾਰ ਕਰੋ।
2: ਸਤਿ ਸ਼੍ਰੀ ਅਕਾਲ ਜੀ।
1: ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਸਰਬਜੀਤ ਸਿੰਘ ਜੀ ਕਿ ਮਾਨਹਾਨੀ ਕਾਨੂੰਨ ਹੁੰਦਾ ਕੀ ਹੈ?
2: ਇਹ ਕਾਨੂੰਨ ਉਸ ਸੰਕਲਪ ਨੂੰ ਬਚਾਉਣ ਦੇ ਲਈ ਹੈ ਕਿ ਜਦੋਂ ਕਿਸੇ ਸ਼ਖਸ ਦੇ ਮਾਨ ਦੀ ਹਾਨੀ ਯਾਨੀ ਕਿਸੇ ਦੇ ਰੈਪੂਟੇਸ਼ਨ ਦਾ ਕੋਈ ਨੁਕਸਾਨ ਕਰਦਾ ਹੈ, ਉਸ ਨੂੰ ਰੋਕਣ ਦੇ ਲਈ ਇਹ ਕਾਨੂੰਨ ਹੈ। ਬਿਲਕੁਲ ਸਿੰਪਲ ਟਰਮਸ 'ਚ ਗੱਲ ਕਰੀਏ ਤਾਂ ਜਦੋਂ ਕੋਈ ਸ਼ਖਸ ਕਿਸੇ ਦੂਸਰੇ ਵਿਅਕਤੀ ਦੀ ਇੱਜ਼ਤ ਨੂੰ, ਉਸਦੀ ਸ਼ੋਹਰਤ ਨੂੰ, ਉਸਦੀ ਰੈਪੂਟੇਸ਼ਨ ਨੂੰ ਕਿਸੇ ਤੀਸਰੇ ਵਿਅਕਤੀ ਦੇ ਨਾਲ ਗੱਲਬਾਤ ਕਰਕੇ ਜਾਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਕੇ ਆਪਣੇ ਕਿਸੇ ਜ਼ੁਬਾਨੀ ਲਿਖਤੀ ਜਾਂ ਇਸ਼ਾਰੇ ਨਾਲ ਕੀਤੇ ਗਏ ਕਿਸੇ ਗੱਲ ਨਾਲ ਨੁਕਸਾਨ ਪਹੁੰਚਾਉਂਦਾ ਹੈ, ਕਿਸੇ ਵਿਅਕਤੀ ਦੀ ਜੋ ਸ਼ੋਹਰਤ ਹੈ, ਉਸਦੀ ਰੈਪੂਟੇਸ਼ਨ ਨੂੰ ਫਰਕ ਪੈਂਦਾ ਹੈ, ਨੈਗੇਟਿਵ ਫਰਕ ਪੈਂਦਾ, ਡੈਮੇਜ ਹੁੰਦੀ ਹੈ, ਉਹ ਜੋ ਪ੍ਰਕਿਰਿਆ, ਉਹ ਜੋ ਐਕਟ ਹੈਗਾ, ਉਸਨੂੰ ਮਾਨਹਾਨੀ ਕਹਿੰਦੇ ਹਾਂ ਅਸੀਂ, ਡਿਫੇਮੇਸ਼ਨ ਕਹਿੰਦੇ ਹਾਂ। ਉਸਨੂੰ ਰੋਕਣ ਦੇ ਲਈ ਇਹ ਕਾਨੂੰਨ ਬਣਾਇਆ ਜਾਂਦਾ ਹੈ ਕਿ ਲੋਕ ਜੋ ਹੈ ਮਾਨਹਾਨੀ ਤੋਂ ਬਾਹਰ ਜਾਣ, ਕਿਸੇ ਦੇ ਜੋ ਰੈਪੂਟੇਸ਼ਨ ਹੈ ਉਸਦਾ ਨੁਕਸਾਨ ਨਾ ਕਰਨ।
1: ਤੁਸੀਂ ਸਾਨੂੰ ਦੱਸਿਆ ਕਿ ਮਾਨਹਾਨੀ ਕਾਨੂੰਨ ਹੁੰਦਾ ਕੀ ਹੈ? ਜਦੋਂ ਵੀ ਦੋ ਤਰ੍ਹਾਂ ਦੇ ਆਪਸ 'ਚ ਝਗੜਾ ਹੁੰਦਾ ਹੈ ਤੇ ਇੱਕ ਦੂਸਰੇ ਦੀ ਬੇਇੱਜ਼ਤੀ ਕਰਦੇ ਨੇ, ਤੇ ਬੇਇੱਜ਼ਤੀ ਤੇ ਮਾਨਹਾਨੀ, ਇਹਨਾਂ ਦੋਵਾਂ ਵਿੱਚ ਕੋਈ ਫਰਕ ਹੈ ਕਿ ਦੋਨੋਂ ਇੱਕੋ ਹੀ ਚੀਜ਼ ਨੇ?
2: ਨਹੀਂ, ਮਾਨਹਾਨੀ ਵਿੱਚ ਵੀ ਬੇਇੱਜ਼ਤੀ ਹੁੰਦੀ ਹੈ, ਲੇਕਿਨ ਹਰ ਬੇਇੱਜ਼ਤੀ ਮਾਨਹਾਨੀ ਨਹੀਂ ਹੁੰਦੀ। ਜਿਵੇਂ ਅਸੀਂ ਦੋ ਬੰਦੇ ਆਪਸ 'ਚ ਗੱਲਬਾਤ ਕਰ ਰਹੇ ਹਾਂ, ਅਸੀਂ ਇੱਕ ਦੂਸਰੇ ਨੂੰ ਕੁਛ ਐਗਰੈਸਿਵ ਵੇ 'ਚ ਬੋਲਦੇ ਹਾਂ, ਇੱਕ ਦੂਸਰੇ ਨਾਲ ਗਾਲੀ ਗਲੋਚ ਕਰਦੇ ਹਾਂ, ਤਾਂ ਉਹ ਬੇਇੱਜ਼ਤੀ ਤਾਂ ਜ਼ਰੂਰ ਹੈ ਇੱਕ ਦੂਸਰੇ ਦੀ, ਲੇਕਿਨ ਉਹ ਮਾਨਹਾਨੀ ਨਹੀਂ ਹੈ। ਮਾਨਹਾਨੀ ਹੁੰਦਾ ਜਦੋਂ ਅਸੀਂ ਕਿਸੇ ਦੇ ਬਾਰੇ ਕੋਈ ਅਸੀਂ ਗਲਤ ਕਿਸੇ ਤੀਸਰੇ ਬੰਦੇ ਨਾਲ ਕਰਦੇ ਹਾਂ, ਘੱਟੋ ਘੱਟ ਕੋਈ ਇੱਕ ਤੀਸਰਾ ਸ਼ਖਸ ਹੋਵੇ, ਜਿਵੇਂ ਮੈਂ ਤੁਹਾਡੇ ਬਾਰੇ ਕਿਸੇ ਨੂੰ ਕਹਾਂ ਕਿ ਇਹ ਅੱਛਾ ਕੰਮ ਨਹੀਂ ਕਰਦੇ, ਅਤੇ ਉਸਦੇ ਮਨ 'ਚ ਤੁਹਾਡੇ ਪ੍ਰਤੀ ਸ਼ੰਕਾ ਪੈਦਾ ਹੋ ਜਾਏ, ਉਹ ਮਾਨਹਾਨੀ ਹੋਏਗੀ। ਲੇਕਿਨ ਜੇ ਮੈਂ ਸਿੱਧਾ ਤੁਹਾਨੂੰ ਹੀ ਕਹਾਂ, ਸਿਰਫ ਤੁਸੀਂ ਉਹ ਗੱਲ ਸੁਣੀ ਕਿ ਤੁਸੀਂ ਚੰਗਾ ਕੰਮ ਨਹੀਂ ਕਰਦੇ, ਤਾਂ ਇਸ ਨਾਲ ਕਿਉਂਕਿ ਤੁਸੀਂ ਸਿਰਫ ਇਹ ਗੱਲ ਸੁਣੀ ਤਾਂ ਕਿਸੇ ਤੀਸਰੇ ਸ਼ਖਸ ਨੂੰ ਕੋਈ ਫਰਕ ਨਹੀਂ ਪਿਆ ਤੁਹਾਡੇ ਬਾਰੇ, ਉਹਦੇ ਕਿਸੇ ਦੀ ਰਾਏ ਚੇਂਜ ਨਹੀਂ ਹੋਈ, ਇਸ ਕਰਕੇ ਉਹ ਮਾਨਹਾਨੀ ਦੀ ਜੋ ਕੈਟੇਗਰੀ 'ਚ ਨਹੀਂ ਆਏਗੀ ਇਹ ਗੱਲ।
1: ਤੁਸੀਂ ਮਾਨਹਾਨੀ ਬਾਰੇ ਸਾਨੂੰ ਜਾਣਕਾਰੀ ਦਿੱਤੀ, ਤੁਸੀਂ ਇਹ ਦੱਸਿਆ ਕਿ ਬੇਇੱਜ਼ਤੀ ਤੇ ਮਾਨਹਾਨੀ ਦੋ ਵੱਖੋ ਵੱਖਰੀ ਚੀਜ਼ਾਂ ਨੇ, ਤੁਸੀਂ ਥੋੜਾ ਜਿਹਾ ਹੋਰ ਵਿਸਤਾਰ ਨਾਲ ਦੱਸ ਸਕਦੇ ਹੋ ਕਿ ਮਾਨਹਾਨੀ ਜ਼ੁਬਾਨੀ ਤੌਰ ਤੇ ਹੋ ਸਕਦੀ ਹੈ, ਲਿਖਤੀ ਤੌਰ ਤੇ ਹੁੰਦੀ ਹੈ, ਜਾਂ ਸੰਕੇਤਾਂ ਰਾਹੀਂ ਹੁੰਦੀ ਹੈ?
2: ਹਾਂਜੀ, ਇਹ ਤਿੰਨੋਂ ਤਰੀਕੇ ਹੁੰਦੀ ਹੈ। ਜਿਵੇਂ ਅਸੀਂ ਗੱਲ ਕੀਤੀ, ਜੋ ਸਭ ਤੋਂ ਕਾਮਨ ਤਰੀਕਾ ਉਹ ਤਾਂ ਜ਼ੁਬਾਨੀ ਹੀ ਹੈ। ਜਿਵੇਂ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਤਾਂ ਲੋਕ ਇੱਕ ਦੂਸਰੇ ਬਾਰੇ ਬੜੀ ਬਿਆਨਬਾਜ਼ੀ ਕਰਦੇ ਨੇ, ਜੇ ਬਿਲਕੁਲ ਹੀ ਗੁਮਰਾਹਕੁਨ ਹੋਵੇ, ਕੋਈ ਐਸਾ ਬਿਆਨ ਹੋਵੇ ਜਿਸ ਦਾ ਕੋਈ ਸਿਰ ਪੈਰ ਹੀ ਨਾ ਹੋਵੇ, ਐਸਾ ਕੋਈ ਇਲਜ਼ਾਮ ਲਗਾਉਣ, ਤਾਂ ਉਹ ਮਾਨਹਾਨੀ ਦੇ ਦਾਇਰੇ 'ਚ ਆ ਜਾਂਦਾ ਹੈ। ਤਾਂ ਕਿਉਂਕਿ ਉਹ ਬਿਆਨ ਅਕਸਰ ਵਰਬਲੀ ਦਿੱਤਾ ਜਾਂਦਾ, ਬੋਲ ਕੇ ਦਿੱਤਾ ਜਾਂਦਾ, ਤਾਂ ਉਹ ਅਸੀਂ ਉਸਦਾ ਐਗਜ਼ਾਮਪਲ ਲੈਂਦੇ ਕਿ ਇਹ ਜ਼ੁਬਾਨੀ ਕਿਹਾ ਜਾਂਦਾ। ਅਕਸਰ ਅੜੋਸ ਪੜੋਸ 'ਚ ਵੀ ਇਵੇਂ ਦੀਆਂ ਗੱਲਾਂ ਹੁੰਦੀਆਂ, ਲੋਕ ਆਪਣੇ ਪੜੋਸੀਆਂ ਬਾਰੇ ਕੋਈ ਗਲਤ ਗੱਲ ਕਹਿ ਦਿੰਦੇ ਨੇ ਜੋ ਝੂਠੀ ਹੁੰਦੀ ਹੈ, ਬਿਲਕੁਲ ਸਿਰੇ ਤੋਂ ਝੂਠੀ ਹੁੰਦੀ ਹੈ, ਕੋਈ ਆਧਾਰ ਨਹੀਂ ਹੁੰਦਾ, ਉਹ ਵੀ ਇੱਕ ਜ਼ੁਬਾਨੀ ਜੋ ਹੈ ਮਾਨਹਾਨੀ ਵਾਲੇ ਐਗਜ਼ਾਮਪਲ 'ਚ ਆਉਂਦਾ ਹੈ। ਇਸੇ ਤਰੀਕੇ ਸੋਸ਼ਲ ਮੀਡੀਆ ਤੋਂ ਲੋਕ ਵੀਡੀਓਜ਼ ਬਣਾ ਕੇ ਪਾ ਦਿੰਦੇ ਨੇ, ਤਾਂ ਵੀਡੀਓ 'ਚ ਵੀ ਗੱਲ ਬੋਲ ਕੇ ਹੀ ਕਹੀ ਜਾਂਦੀ ਹੈ, ਤਾਂ ਉਹ ਵੀ ਫਿਰ ਜ਼ੁਬਾਨੀ ਮਾਨਹਾਨੀ ਵਾਲੀ ਕੈਟੇਗਰੀ 'ਚ ਆਉਂਦੇ ਹੈ। ਇਸ ਤਰੀਕੇ ਦੇ ਜ਼ੁਬਾਨੀ, ਜਿਸ ਨੂੰ ਇੰਗਲਿਸ਼ 'ਚ ਸਲੈਂਡਰ ਕਿਹਾ ਜਾਂਦਾ, ਜ਼ੁਬਾਨੀ ਮਾਨਹਾਨੀ ਦੇ ਉਸ 'ਚ ਆਉਂਦੇ ਨੇ। ਕਿਸੇ ਦੁਆਰੇ ਇਹ ਕਹਿਣਾ ਕਿ ਇਹ ਕੰਮ ਅੱਛਾ ਨਹੀਂ ਕਰਦਾ, ਕਿਸੇ ਨੇ ਕੋਈ ਜੁਰਮ ਕੀਤਾ, ਐਵੇਂ ਝੂਠ ਬੋਲ ਦਈਏ, ਇਸ ਨੂੰ ਤਾਂ ਪੁਲਿਸ ਨੇ ਅਰੈਸਟ ਕਰ ਰਿਹਾ ਸੀ, ਕਈ ਸਾਲ ਜੇਲ੍ਹ 'ਚ ਰਿਹਾ ਸੀ, ਅਤੇ ਲੇਕਿਨ ਉਹ ਐਸਾ ਹੋਇਆ ਕੁਝ ਵੀ ਨਾ ਹੋਵੇ, ਜਿਹੜੀ ਗੱਲ ਬਿਲਕੁਲ ਹੀ ਝੂਠੀ ਹੋਵੇ, ਉਸਨੂੰ ਜ਼ੁਬਾਨੀ ਕਿਹਾ ਹੋਵੇ, ਕਿਹਾ ਜਾਏ, ਉਹ ਮਾਨਹਾਨੀ 'ਚ ਆਉਂਦੀ ਹੈ। ਇਸੇ ਤਰੀਕੇ ਅਸੀਂ ਦੇਖਦੇ ਹਾਂ ਲਿਖਤੀ ਮਾਨਹਾਨੀ, ਜਦੋਂ ਅਖਬਾਰਾਂ ਵਿੱਚ ਕੁਛ ਆਰਟੀਕਲਸ ਲਿਖੇ ਜਾਂਦੇ ਨੇ, ਸੋਸ਼ਲ ਮੀਡੀਆ 'ਤੇ ਲਿਖ ਕੇ ਪੋਸਟਾਂ ਪਾਈਆਂ ਜਾਂਦੀਆਂ ਨੇ, ਕਈ ਵਾਰੀ ਲੋਕ ਜਾਣ ਬੁੱਝ ਕੇ ਸ਼ਰਾਰਤੀ ਤੌਰ 'ਤੇ ਕਿਸੇ ਦੇ ਖਿਲਾਫ਼ ਕੁਛ ਪੋਸਟਰ ਛਪਵਾ ਦਿੰਦੇ ਨੇ, ਜਿਸ 'ਤੇ ਕਿਸੇ ਦੇ ਖਿਲਾਫ਼ ਕੋਈ ਗਲਤ ਗੱਲ ਲਿਖ ਦਿੱਤੀ ਜਾਂਦੀ ਹੈ, ਈਮੇਲਸ ਕੀਤੀਆਂ ਜਾਂਦੀਆਂ ਨੇ ਲੋਕਾਂ ਨੂੰ ਐਨੋਨੀਮਸ। ਇਸ ਤਰੀਕੇ ਦੀਆਂ ਜੋ ਹਰਕਤਾਂ ਨੇ ਉਹ ਲਿਖਤੀ ਮਾਨਹਾਨੀ ਦੇ ਜੁਰਮ ਹੈ, ਉਹਦੀ ਕੈਟੇਗਰੀ 'ਚ ਆਉਂਦੀਆਂ ਨੇ। ਫਿਰ ਲਾਸਟ ਜੇ ਗੱਲ ਕਰੀਏ ਇਸ਼ਾਰਿਆਂ ਨਾਲ ਵੀ, ਕਈ ਵਾਰੀ ਐਸਾ ਹੁੰਦਾ ਕਿਸੇ ਦੇ ਅਗੇਂਸਟ ਕੋਈ ਭੱਦਾ ਇਸ਼ਾਰਾ ਕੀਤਾ ਜਾਂਦਾ ਹੈ, ਜਾਂ ਇਸ਼ਾਰੇ ਨਾਲ ਹੀ ਕਿਸੇ ਨੂੰ ਦੂਸਰੇ ਬੰਦੇ ਨੂੰ ਕਹਿ ਦਿੱਤਾ ਜਾਏ ਕਿ ਇਹ ਚੋਰ ਹੈ, ਤਾਂ ਉਸ ਇਸ਼ਾਰੇ ਨਾਲ ਵੀ ਕਿਸੇ ਦੀ ਰੈਪੂਟੇਸ਼ਨ ਖਰਾਬ ਹੋ ਸਕਦੀ ਹੈ, ਉਹਨੂੰ ਫਰਕ ਪੈ ਸਕਦਾ ਹੈ। ਤਿੰਨੇ ਤਰੀਕੇ, ਲੇਕਿਨ ਇਹ ਕਾਨੂੰਨੀ ਤੌਰ 'ਤੇ ਵਰਜਿਤ ਨੇ, ਇਹਨਾਂ 'ਤੇ ਮਨਾਹੀ ਹੈ, ਕੋਈ ਵੀ ਸਾਨੂੰ ਐਸੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਮਾਨਹਾਨੀ ਦੇ ਓਫੈਂਸ 'ਚ, ਉਸ ਅਪਰਾਧ 'ਚ ਆਉਂਦੀ ਹੋਵੇ।
1: ਤੁਸੀਂ ਸਾਨੂੰ ਦੱਸਿਆ ਕਿ ਜ਼ੁਬਾਨੀ ਤੌਰ 'ਤੇ ਜਾਂ ਲਿਖਤੀ ਤੌਰ 'ਤੇ ਜਾਂ ਸੰਕੇਤਾਂ ਰਾਹੀਂ ਜੇ ਕੋਈ ਕਿਸੇ ਨੂੰ ਬੇਇੱਜ਼ਤੀ ਕਰਦਾ ਹੈ ਜਾਂ ਕਿਸੇ ਦੇ ਬਾਰੇ ਅਪਸ਼ਬਦ ਬੋਲਦਾ ਹੈ ਤਾਂ ਉਹ ਮਾਨਹਾਨੀ ਦੇ ਕੇਸ ਵਿੱਚ ਆਉਂਦੇ ਨੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਅੱਜ ਕੱਲ੍ਹ ਬਹੁਤ ਵਰਤੋਂ ਹੁੰਦੀ ਪਈ ਹੈ। ਸੋਸ਼ਲ ਮੀਡੀਆ ਵਿੱਚ ਲੋਕ ਵੱਖੋ ਵੱਖਰੇ ਐਪ ਦਾ ਯੂਜ਼ ਕਰਦੇ, ਉਹ ਐਪ ਦਾ ਯੂਜ਼ ਵਿੱਚ ਜਿਹੜੇ

0: ਚਾਹੁੰਦੇ ਕਿ ਵੱਖਰੇ ਨੇ ਉਹ।
1: ਜੀ ਬਿਲਕੁਲ, ਜੇਕਰ ਸਾਡੀ ਗੱਲ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ, ਕੋਈ ਆਧਾਰ ਨਹੀਂ ਹੈ, ਤੇ ਉਹ ਬਿਲਕੁਲ ਮਾਨਹਾਨੀ ਦੀ ਸ਼੍ਰੇਣੀ 'ਚ ਆ ਜਾਣਗੇ। ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਅਸੀਂ ਕਿਸੇ 'ਤੇ ਕੋਈ ਐਲੀਗੇਸ਼ਨ ਐਸਾ ਲਗਾ ਦਿੰਦੇ ਹਾਂ ਕਿ ਉਹ ਫਲਾਣਾ ਸ਼ਖਸ ਹੈ ਉਹ ਤਾਂ ਇੰਡੀਆ ਦਾ ਸਿਟੀਜ਼ਨ ਹੀ ਨਹੀਂ ਹੈ, ਉਹ ਤਾਂ ਕਿਸੇ ਹੋਰ ਕੰਟਰੀ ਦਾ ਹੈ, ਲੇਕਿਨ ਉਹ ਅਗਲਾ ਸ਼ਖਸ ਕਹੇ ਕਿ ਐਸੀ ਤਾਂ ਕੋਈ ਗੱਲ ਨਹੀਂ ਹੈ, ਮੈਂ ਤਾਂ ਮੰਨ ਲਓ ਇੰਡੀਆ ਦਾ ਹੀ ਸਿਟੀਜ਼ਨ ਹੈ, ਤਾਂ ਸਾਡੇ ਕੋਲ ਕੋਈ ਸਬੂਤ ਨਾ ਹੋਵੇ ਤਾਂ ਫਿਰ ਅਸੀਂ ਜਾਣੇ ਅਣਜਾਣੇ ਵਿੱਚ ਇਸ ਕਿਸਮ ਦਾ ਅਪਰਾਧ ਕਰ ਬੈਠਦੇ ਹਾਂ।
0: ਤੁਸੀਂ ਸਾਨੂੰ ਦੱਸਿਆ ਮਾਨਹਾਨੀ ਕੀ ਹੁੰਦਾ ਹੈ, ਮਿਸਾਲਾਂ ਦੱਸੀਆਂ, ਤੁਸੀਂ ਸਾਨੂੰ ਹੋਰ ਵੀ ਦੱਸਿਆ ਕਿ ਬੇਇੱਜ਼ਤੀ ਤੇ ਮਾਨਹਾਨੀ 'ਚ ਕੀ ਫਰਕ ਹੁੰਦਾ ਹੈ, ਪਰ ਕਿਹੜੇ ਕਿਹੜੇ ਤੱਤ ਮਿਲ ਕੇ ਮਾਨਹਾਨੀ ਦੇ ਅਪਰਾਧ ਯੋਗ ਬਣਾਉਂਦੇ ਨੇ?
1: ਜੇ ਤੁਸੀਂ ਕੋਰਟ ਦੇ ਨਜ਼ਰੀਏ ਨਾਲ ਲਿਖਦੇ ਹਾਂ ਤਾਂ 5-6 ਤੱਤ ਜ਼ਰੂਰੀ ਹੋ ਜਾਂਦੇ ਨੇ, ਜਦੋਂ ਸਾਰੇ ਮਿਲਣ ਤਾਂ ਮਾਨਹਾਨੀ ਦਾ ਜੋ ਸਜ਼ਾ ਦੇਣ ਯੋਗ ਅਪਰਾਧ ਹੁੰਦਾ ਹੈ। ਜਿਸ 'ਤੇ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਦੇ ਖਿਲਾਫ਼ ਕੋਈ ਇਲਜ਼ਾਮ ਲਗਾਇਆ ਜਾਏ, ਜਿਸ ਨੂੰ ਇੰਗਲਿਸ਼ 'ਚ ਅਸੀਂ ਇੰਪੂਟੇਸ਼ਨ ਕਹਿੰਦੇ ਹਾਂ, ਇਲਜ਼ਾਮ ਲੱਗੇਗਾ ਤਾਂ ਮਾਨਹਾਨੀ ਦੀ ਸ਼ੁਰੂਆਤ ਹੋਏਗੀ। ਫਿਰ ਦੂਸਰਾ ਹੈ ਉਹ ਇਲਜ਼ਾਮ ਕਿਸੇ ਖਾਸ ਵਿਅਕਤੀ ਨਾਲ ਸੰਬੰਧਿਤ ਹੋਵੇ ਜਿਸ ਦੀ ਪਛਾਣ ਹੋਵੇ, ਐਵੇਂ ਇਹ ਨਹੀਂ ਕਿ ਪੂਰੀ ਕਿਸੇ ਸੁਸਾਇਟੀ ਬਾਰੇ ਜਾਂ ਅਣਪਛਾਣੇ ਬੰਦੇ ਬਾਰੇ ਇਲਜ਼ਾਮ ਲਗਾਇਆ ਜਾਏ। ਉਹ ਜਿਹੜਾ ਇਲਜ਼ਾਮ ਹੈ ਫਿਰ ਕਿਸੇ ਤੀਜੇ ਬੰਦੇ ਤੱਕ ਵੀ ਪਹੁੰਚੇ, ਜਿਹੜਾ ਉਸ ਇਲਜ਼ਾਮ ਨੂੰ ਸੁਣੇ ਅਤੇ ਉਸਦੇ ਮਨ 'ਚ ਉਸ ਸੰਬੰਧਿਤ ਸ਼ਖਸ ਬਾਰੇ ਕੋਈ ਗੱਲ ਨੈਗੇਟਿਵ ਰਾਏ ਉਹਦੇ ਮਨ 'ਚ ਪੈਦਾ ਹੋਵੇ। ਫਿਰ ਚੌਥੀ ਗੱਲ ਹੈ ਸੁਣਨ ਵਾਲਾ ਸ਼ਖਸ ਹੈ ਉਸਦੇ ਮਨ 'ਚ ਕੋਈ ਨੈਗੇਟਿਵ ਪ੍ਰਭਾਵ ਪਵੇ ਜਿਸ ਬੰਦੇ ਬਾਰੇ ਇਹ ਗੱਲ ਕਹੀ ਗਈ ਹੈ, ਫਿਰ ਉਸਦੇ ਬਾਰੇ ਇਹ ਮਾਨਹਾਨੀ ਵਾਲੀ ਗੱਲ ਹੋਏਗੀ। ਫਿਰ ਪੰਜਵੀਂ ਗੱਲ ਆ ਜਾਂਦੀ ਹੈ ਕਿ ਜਿਸ ਨੇ ਇਹ ਗੱਲ ਕਹੀ ਹੈ, ਜਦੋਂ ਅਸੀਂ ਕ੍ਰਿਮੀਨਲ ਮਾਨਹਾਨੀ ਦੀ ਗੱਲ ਕਰਦੇ ਹਾਂ, ਕਹਿਣ ਵਾਲੇ ਸ਼ਖਸ ਦੇ ਮਨ ਵਿੱਚ ਕ੍ਰਿਮੀਨਲ ਇੰਟੈਂਟ ਹੋਵੇ, ਕੋਈ ਸ਼ਰਾਰਤ ਹੋਵੇ, ਯਾਨੀ ਉਹਨੇ ਜਾਣ ਬੁੱਝ ਕੇ ਐਸੀ ਗੱਲ ਕਹੀ ਹੋਵੇ ਕਿ ਮੈਂ ਇਸਨੂੰ ਬਦਨਾਮ ਹੀ ਕਰਨਾ, ਇਹ ਗੱਲ ਵੀ ਦੇਖੀ ਜਾਂਦੀ ਹੈ ਕੋਰਟ 'ਚ, ਵਿਚਾਰੀ ਜਾਂਦੀ ਹੈ ਕਿ ਇਹਦੀ ਇੰਟੈਂਸ਼ਨ ਠੀਕ ਸੀ ਜਾਂ ਇਹਨੇ ਜਾਣੇ ਅਣਜਾਣੇ 'ਚ ਹੀ ਐਸੀ ਗੱਲ ਕਰ ਦਿੱਤੀ। ਅਤੇ ਲਾਸਟ ਜਿਹੜਾ ਆ ਜਾਂਦਾ ਹੈ ਕਿ ਜਿਹੜਾ ਓਵਰਆਲ ਬਿਆਨ ਜਿਹੜਾ ਇਸ ਤਰੀਕੇ ਦੇਖਿਆ ਜਾਂਦਾ ਹੈ ਕਿ ਇਹ ਕਹਿਣਾ ਕੀ ਜਾਂਦਾ ਸੀ, ਵੀ ਇਹ ਨਹੀਂ ਕਿ ਕੋਈ ਛੋਟਾ ਜਿਹਾ ਸੈਂਟੈਂਸ ਕਿਸੇ ਉਸ 'ਚੋਂ ਲੈ ਕੇ ਉਹਨੂੰ ਆਊਟ ਆਫ ਕੰਟੈਕਸਟ ਅਸੀਂ ਗੱਲ ਕਰੀਏ, ਪੂਰੀ ਗੱਲ ਕਿਸ ਸੰਦਰਭ 'ਚ ਕਹੀ ਜਾ ਰਹੀ ਸੀ ਇਹ ਵੀ ਦੇਖੀ ਜਾਂਦੀ ਹੈ।
0: ਅਤੇ ਉਹੀ ਅਪਰਾਧ ਜਿਹੜਾ ਹੁੰਦਾ ਉਹ ਤੱਤ ਮਿਲ ਕੇ ਉਹਨੂੰ ਮਾਨਹਾਨੀ ਨੂੰ ਅਪਰਾਧ ਯੋਗ ਬਣਾਉਂਦੇ ਨੇ।
1: ਜੇ ਸਾਰੀਆਂ ਗੱਲਾਂ ਹੋਣਗੀਆਂ ਫਿਰ ਅਦਾਲਤ ਇਸ ਨਿਰਣੇ 'ਤੇ ਪਹੁੰਚੇਗੀ ਕਿ ਮਾਨਹਾਨੀ ਹੋਈ ਸੀ ਕਿ ਨਹੀਂ।
0: ਕਈ ਵਾਰੀ ਹੁੰਦਾ ਕਿ ਝਗੜੇ ਵਿੱਚ ਇੱਕ ਦੂਜੇ ਨੂੰ ਅਪਮਾਨਜਨਕ ਸ਼ਬਦ ਬੋਲ ਦਿੰਦੇ ਨੇ,
1: ਜੀ
0: ਤਾਂ ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਦੋ ਧਿਰ ਜਦੋਂ ਆਪਸ 'ਚ ਝਗੜਾ ਕਰਦੇ ਨੇ ਤਾਂ ਝੂਠੇ ਇਲਜ਼ਾਮ ਵੀ ਇੱਕ ਦੂਜੇ 'ਤੇ ਲਾ ਦਿੰਦੇ, ਤੋਮਤਾ ਲਾ ਦਿੰਦੇ ਨੇ। ਹਰ ਝੂਠੀ ਗੱਲ ਜਿਹੜੀ ਵੀ ਦੂਜੇ ਦੀ ਮਾਨ ਨੂੰ ਹਾਨੀ ਪਹੁੰਚਾਉਣ ਲਈ ਕੀਤੀ ਗਈ ਜਾਂਦੀ ਹੈ, ਹਰ ਝੂਠੀ ਉਹ ਗੱਲ ਵੀ ਅਪਰਾਧ 'ਚ ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ?
1: ਨਹੀਂ, ਹਰ ਝੂਠੀ ਗੱਲ ਜੇ ਕੋਈ ਕਹੀ ਜਾਂਦੀ ਹੈ ਤਾਂ ਕਿਸੇ ਹੋਰ ਕੈਟੇਗਰੀ 'ਚ ਅਸੀਂ ਉਸ 'ਤੇ ਕਾਰਵਾਈ ਕਰ ਸਕਦੇ ਹਾਂ, ਸਿਵਲ ਡੈਮੇਜਿਸ ਲੈ ਸਕਦੇ ਹਾਂ ਕਿਸੇ, ਲੇਕਿਨ ਮਾਨਹਾਨੀ ਦੀ ਸ਼੍ਰੇਣੀ 'ਚ ਨਹੀਂ ਆਉਂਦੀ। ਜਿਵੇਂ ਅਸੀਂ ਮੰਨ ਲਓ ਕਿਸੇ ਨੂੰ ਗਾਲ ਕੱਢ ਦਿੰਦੇ ਹਾਂ, ਉਸ ਨਾਲ ਉਸਨੂੰ ਬੁਰਾ ਲੱਗ ਸਕਦਾ, ਉਹ ਸਾਡੇ ਦੇ ਖਿਲਾਫ਼ ਕੁਛ ਕਾਰਵਾਈ ਕਰ ਸਕਦਾ ਹੈ, ਲੇਕਿਨ ਉਹ ਮਾਨਹਾਨੀ ਦੇ ਸੰਦਰਭ 'ਚ ਉਸਦੀ ਕਾਰਵਾਈ ਨਹੀਂ ਕਰ ਸਕਦਾ। ਇਸੇ ਤਰੀਕੇ ਜਦੋਂ ਅਸੀਂ ਕਿਸੇ ਬਾਰੇ ਆਪਣੀ ਰਾਏ ਦਈਏ, ਹੁਣ ਮੈਂ ਕਿਸੇ ਰਾਏ ਦੇ ਸਕਦਾ ਕਿ ਫਲਾਣਾ ਸ਼ਖਸ ਮੈਨੂੰ ਨਹੀਂ ਲੱਗਦਾ ਕਿ ਉਹ ਕੰਮ ਠੀਕ ਕਰਦਾ ਹੈ,
0: ਕਿਸੇ ਨੇ ਕੋਈ ਝੂਠਾ ਇਲਜ਼ਾਮ ਲਗਾਤਾ ਕਿ ਇਹ ਬੰਦੇ ਨੇ ਮੇਰੇ ਘਰ ਚੋਰੀ ਕੀਤੀ ਹੈ, ਤਾਂ ਕਿਆ ਉਹ ਵੀ ਮਾਨਹਾਨੀ ਹੁੰਦੀ ਹੈ?
1: ਨਹੀਂ, ਜੇ ਤਾਂ ਉਸਦੇ ਕੋਲ ਪੱਕਾ ਸਬੂਤ ਹੈ ਕਿ ਇਸਨੇ ਕੀਤੀ ਸੀ ਤਾਂ ਫਿਰ ਤਾਂ ਉਹ ਨਹੀਂ ਆਏਗੀ, ਲੇਕਿਨ ਜੇ ਉਸਨੂੰ ਇਹ ਵੀ ਪੱਕਾ ਪਤਾ ਹੈ ਕਿ ਇਸਨੇ ਨਹੀਂ ਕੀਤੀ, ਜਾਣ ਬੁੱਝ ਕੇ ਸ਼ਰਾਰਤੀ ਤੌਰ 'ਤੇ ਲਗਾ ਰਿਹਾ, ਤਾਂ ਫਿਰ ਯਕੀਨੀ ਤੌਰ 'ਤੇ ਮਾਨਹਾਨੀ ਦੇ ਉਸਦੇ ਦਾਇਰੇ 'ਚ ਆ ਜਾਏਗਾ। ਇਸ ਲਈ ਮੈਂ ਕਿਹਾ ਕਿ ਸੰਦਰਭ ਦੇਖਣਾ ਬੜਾ ਜ਼ਰੂਰੀ ਹੈ, ਇਸ ਕੰਟੈਕਸਟ 'ਚ ਗੱਲ ਕਹੀ ਜਾਂਦੀ ਹੈ। ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਹਰ ਗੱਲ ਮਾਨਹਾਨੀ ਹੁੰਦੀ ਹੈ, ਇਸ ਤਰੀਕੇ ਗਾਲਾਂ ਕੱਢਣ ਵਾਲੀ ਗੱਲ ਜਾਂ ਜਦੋਂ ਅਸੀਂ ਆਪਣਾ ਓਪੀਨੀਅਨ ਦਿੰਦੇ ਹਾਂ ਉਹ ਵੀ ਮਾਨਹਾਨੀ ਨਹੀਂ ਹੁੰਦੀ, ਜਾਂ ਕਈ ਵਾਰ ਅਸੀਂ ਕੋਈ ਪਬਲਿਕ ਗੁੱਡ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਕੋਈ ਸੱਚੀ ਗੱਲ ਕਹਿੰਦੇ ਹਾਂ ਤਾਂ ਵੀ ਉਹ ਮਾਨਹਾਨੀ 'ਚ ਨਹੀਂ ਆਉਂਦੀ। ਜਿਵੇਂ ਅਸੀਂ ਮੰਨ ਲਓ ਕਿਸੇ ਨੇਤਾ ਬਾਰੇ ਕਹਿੰਦੇ ਹਾਂ ਕਿ ਉਹ ਨੇਤਾ ਚੰਗਾ ਕੰਮ ਨਹੀਂ ਕਰ ਰਿਹਾ, ਤਾਂ ਜਨਤਾ ਨੂੰ ਜਾਗਰਿਤ ਕਰਨ ਵਾਸਤੇ ਜਦੋਂ ਕਹਿੰਦੇ ਹਾਂ ਉਦੋਂ ਵੀ ਇਹ ਮਾਨਹਾਨੀ 'ਤੇ ਨਹੀਂ ਆਉਂਦੀ। ਜਾਂ ਅਦਾਲਤਾਂ 'ਚ ਕਿਸੇ ਸ਼ਖਸ ਬਾਰੇ ਕਾਰਵਾਈ ਹੁੰਦੀ ਹੈ ਤਾਂ ਅਸੀਂ ਉਸਨੂੰ ਲੋਕਾਂ ਨੂੰ ਉਸਦੇ ਬਾਰੇ ਜਾਣਕਾਰੀ ਦਿੰਦੇ ਹਾਂ, ਉਹ ਵੀ ਮਾਨਹਾਨੀ 'ਚ ਨਹੀਂ ਆਉਂਦੀ। ਪੁਲਿਸ ਕੰਪਲੇਂਟ 'ਚ ਅਸੀਂ ਕਿਸੇ ਦੇ ਖਿਲਾਫ਼ ਕੁਛ ਲਿਖਦੇ ਹਾਂ ਉਹ ਵੀ ਮਾਨਹਾਨੀ 'ਚ ਨਹੀਂ ਆਉਂਦੀ। ਜਾਂ ਅਨਕਲੀਅਰ, ਜੇ ਮੈਂ ਪਹਿਲੇ ਕਿਹਾ ਇੱਕ ਵਿਅਕਤੀ ਦੀ ਬਜਾਇ ਅਸੀਂ ਕਾਫ਼ੀ ਇੱਕ ਜਨਰਲ ਸਮੂਹ ਦੇ ਬਾਰੇ ਗੱਲ ਕਰ ਰਹੀ ਹੋਵੇ ਤਾਂ ਵੀ ਉਹ ਕਿਸੇ ਮਾਨਹਾਨੀ ਦੀ ਸ਼੍ਰੇਣੀ 'ਚ ਇਹ ਗੱਲਾਂ ਨਹੀਂ ਆਉਂਦੀਆਂ।
0: ਜੀ, ਇਸ ਤੋਂ ਇਲਾਵਾ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਹੁਣੇ ਕਿ ਕ੍ਰਿਮੀਨਲ ਮਾਨਹਾਨੀ,
1: ਜੀ ਜੀ,
0: ਅਪਰਾਧ ਜਨਕ ਮਾਨਹਾਨੀ ਜਿਹੜੀ ਹੁੰਦੀ ਹੈ ਉਹਦੀ ਕਾਰਵਾਈ ਕਿਵੇਂ ਕੀਤੀ ਜਾਂਦੀ, ਕਿਵੇਂ ਕੋਈ ਮਾਨਹਾਨੀ ਦੀ ਕਾਰਵਾਈ ਕਰਵਾ ਸਕਦਾ ਹੈ?
1: ਜੀ ਜੀ, ਸਾਨੂੰ ਇੱਕ ਛੋਟਾ ਜਿਹਾ ਗੱਲ ਸਮਝਣੀ ਚਾਹੀਦੀ ਹੈ ਕਿ ਮਾਨਹਾਨੀ ਜੇ ਅਸੀਂ ਐਸੀ ਐਕਸ਼ਨ ਲੈਣਾ ਹੋਵੇ ਤਾਂ ਸਾਡੇ ਕੋਲ ਦੋ ਆਪਸ਼ਨ ਹੁੰਦੇ ਨੇ ਕਿ ਸਿਵਲ ਅਤੇ ਕ੍ਰਿਮੀਨਲ, ਯਾਨੀ ਅਪਰਾਧਕ ਅਤੇ ਦੀਵਾਨੀ, ਦੋ ਤਰੀਕੇ ਅਸੀਂ ਮਾਨਹਾਨੀ ਦਾ ਕੇਸ ਫਾਈਲ ਕਰ ਸਕਦੇ ਹਾਂ।
0: ਦੋਨਾਂ ਦੀ ਕਾਰਵਾਈ ਕੋਈ ਵੱਖਰੀ ਵੱਖਰੀ ਹੁੰਦੀ ਕਿ ਇੱਕੋ ਹੀ ਹੁੰਦੀ?
1: ਨਹੀਂ ਨਹੀਂ, ਬਿਲਕੁਲ ਵੱਖਰੇ ਤਰੀਕੇ ਦੀ ਹੁੰਦੀ ਹੈ ਅਤੇ ਦੋਨਾਂ ਦਾ ਪਰਪਜ਼, ਦੋਨਾਂ ਦਾ ਮਕਸਦ ਵੀ ਵੱਖਰਾ ਹੁੰਦਾ ਹੈ। ਜੋ ਕ੍ਰਿਮੀਨਲ ਅਸੀਂ ਮਾਨਹਾਨੀ ਦਾ ਕੇਸ ਕਰਦੇ ਹਾਂ ਤਾਂ ਸਾਡਾ ਮਕਸਦ ਹੁੰਦਾ ਹੈ ਕਿ ਜਿਹੜੇ ਬੰਦੇ ਨੇ ਸਾਡੇ ਖਿਲਾਫ਼ ਝੂਠ ਬੋਲਿਆ ਅਤੇ ਸਾਡੀ ਮਾਨਹਾਨੀ ਕੀਤੀ ਉਸਨੂੰ ਸਜ਼ਾ ਹੋਵੇ, ਕਾਨੂੰਨ ਮੁਤਾਬਿਕ ਉਸਨੂੰ 2 ਸਾਲ ਦੀ ਸਜ਼ਾ ਹੋ ਸਕਦੀ ਹੈ, ਅਤੇ ਸਾਡਾ ਮਕਸਦ ਉਸਨੂੰ ਸਜ਼ਾ ਦਿਵਾਉਣਾ ਹੁੰਦਾ ਹੈ। ਲੇਕਿਨ ਜਦੋਂ ਅਸੀਂ ਸਿਵਲ ਕੇਸ ਕਰਦੇ ਹਾਂ ਤਾਂ ਸਾਡਾ ਜਦੋਂ ਇੱਕ ਕੰਪਨੀ ਦੂਸਰੇ ਕੰਪਨੀ ਬਾਰੇ ਕਹਿ ਦਿੰਦੀ ਹੈ ਇਹਨਾਂ ਦਾ ਪ੍ਰੋਡਕਟ ਤੇ ਅੱਛਾ ਨਹੀਂ ਹੈ।
0: ਪਰ ਤੁਸੀਂ ਹੁਣੇ ਕਿਹਾ ਜਿਵੇਂ ਕੋਈ ਵਿਅਕਤੀ ਦਾ ਹੋਣਾ ਜ਼ਰੂਰੀ ਹੁੰਦਾ ਮਾਨਹਾਨੀ ਦੇ
1: ਜੀ ਜੀ
0: ਕੇਸ ਵਿੱਚ,
1: ਜੀ
0: ਪਰ ਕੰਪਨੀ ਤਾਂ ਸਮੂਹ ਹੈ ਲੋਕਾਂ ਦਾ।
1: ਨਹੀਂ ਕੰਪਨੀ ਸਮੂਹ ਹੈ ਲੇਕਿਨ ਉਹਨਾਂ ਦੀ ਜੋ ਬ੍ਰਾਂਡ

0: वैल्यू है, मान लो कोई कॉफ़ी है उसका एक ब्रांड है, उसकी दूसरे कंपनी वाले उस ब्रांड की जो वैल्यू घटाते ने तो उसे तो मानहानि
1: उठे भी
0: बनती है
1: मान हानि बनती
0: जी,
1: है
0: तो
1: जी।
0: उत्थे लिहाज सिविल ही बनेगी क्योंकि समूह की गल है तो सिविल ही बनेगी, तो वह अक्सर होंगी मुआवजे वास्ते ही है। दूसरा कंपनी है कह सकती है इन्होंने साड़ी कंपनी बारे आ झूठ बोलिया तो साढ़े ग्राहक घट गए, उन्होंने साडा समान लेना घट करता, साडा नुकसान होया, तो सानू इन्ना मुआवजा चाहिए। प्लस अगे तो साढ़े बारे ऐसी गल ना बोलन, अदालत उस पर रोक लगा सकती है। तो यह दो गल्ला सिविल केस होंदिया ने, क्रिमिनल केस से ऐसा रोक लगाने वाली कोई गल नहीं, वन टाइम केस होंगे बस, उसमें सज़ा होनी है तो हो जाएगी, कोर्ट अगे उसमें फर्दर डायरेक्शन नहीं देंगी कि दोबारा इदा बोलना या नहीं बोलना
1: मानहानि दे कानून विच केड़ी केड़ी सजावां दा प्रावधान ने?
0: जी। इस क्रिमिनल केस विच ते 2 साल तक की सज़ा का प्रावधान है, तो सिविल केस से तो जिन्ना मर्जी असी मुआवजा लै सकते हैं, लेकिन उस दे लई सानू साबित करना पैंदा कि हाँ साड़ी इन्नी रेपुटेशन सी या साडा इन्ना नुकसान होया। जिवें मैं बिजनेस की गल की, मान लो सिर्फ वैसे ही कह दईए कि मेरा 5 करोड़ का नुकसान होया ना, तो लेकिन कहने नाल नहीं होगा ना, सानू कोर्ट से साबित भी करना पड़ेगा, तो प्लस सानू उस हिसाब नाल कोर्ट फीस भी लगानी पैंदी है। जिन्ने का भी असी दावा करते हैं उसकी कोर्ट फीस जिवें कोर्ट स्टैंप ड्यूटी एक्ट मुताबिक मुकर्रर होंदी है, उन्नी कोर्ट फीस सानू पहले कोर्ट से अदा करनी पैंदी है, उसके बाद वो केस अगे चालू हुंदा है।
1: ਤੁਸੀਂ ਜਿਵੇਂ ਦੱਸਿਆ ਸਾਨੂੰ ਕਿ ਸਿਵਲ ਯਾਨੀ ਦੀਵਾਨੀ ਮਾਨਹਾਨੀ ਤੇ ਕ੍ਰਿਮੀਨਲ ਮਾਨਹਾਨੀ 'ਚ ਕੀ ਅੰਤਰ ਹੈ?
0: ਜੀ
1: ਜਦੋਂ ਮਾਲੀ ਤੌਰ ਤੇ ਕਿਸੇ ਦਾ ਨੁਕਸਾਨ ਹੋ ਜਾਏ ਤੇ ਉਹ ਦੀਵਾਨੀ
0: ਜੀ ਜੀ
1: ਮਾਨਹਾਨੀ ਦੇ ਕੇਸ ਵਿੱਚ ਆਉਂਦਾ ਹੈ, ਪਰ ਜੇ ਕਿਸੇ ਦਾ ਅਪਰਾਧ ਕਰਕੇ ਜਾਂ ਕਿਸੇ ਦੇ ਬੇਇੱਜ਼ਤੀ ਕਰਕੇ ਜਾਂ ਅਪਮਾਨਜਨਕ ਸ਼ਬਦ ਕਰਕੇ
0: ਜੀ
1: ਕਿਸੇ ਨੇ ਆਪਣੇ ਆਪ ਨੂੰ ਆਪਣੀ ਜਾਨੀ ਤੌਰ ਤੇ ਨੁਕਸਾਨ ਕਰ ਦਿੱਤਾ ਹੈ, ਤੇ ਫਿਰ ਉਸ ਕੇਸ ਵਿੱਚ ਮਾਨਹਾਨੀ ਦਾ ਕੇਸ ਕਿਵੇਂ ਕਾਰਵਾਈ ਕਰਦੇ ਨੇ? ਕਰਾਉਂਦੇ ਕਿ
0: ਮਾਨਹਾਨੀ ਨਹੀਂ
1: ਨਹੀਂ?
0: ਆਉਂਦਾ, ਉਹ ਅਬੈਟਮੈਂਟ ਆਫ ਸੁਸਾਈਡ ਉਹਨੂੰ ਕਹਿੰਦੇ ਹੈ ਕਿ ਕਿਸੇ ਨੇ ਕਿਸੇ ਨੂੰ ਆਤਮ ਹੱਤਿਆ ਕਰਨ ਲਈ ਭੜਕਾਇਆ ਜਾਂ ਮਜਬੂਰ ਕੀਤਾ, ਉਹ ਥੋੜ੍ਹਾ ਜਿਹਾ ਵੱਖਰਾ ਇੱਕ ਅਪਰਾਧ ਹੋ ਜਾਂਦਾ ਹੈ। ਮਾਨਹਾਨੀ ਇੱਕ ਵੱਖਰਾ ਅਪਰਾਧ ਹੈ
1: ਜਿਵੇਂ ਕਿ ਕੋਈ ਕਿਸੇ ਨੇ ਅਪਸ਼ਬਦ ਬੋਲਤੇ, ਉਹ ਅਪਸ਼ਬਦ ਕਿਸੇ ਨੂੰ ਇਤਨੇ ਬੁਰੇ ਲੱਗੇ ਕਿ ਉਸਨੇ ਆਪਣੀ ਜਾਨ ਹੀ ਦੇ ਦਿੱਤੀ,
0: ਹਾਂ, ਤੇ ਜਿਸਨੇ
1: ਤੇ
0: ਜਾਨ ਹੀ ਦੇ ਦਿੱਤੀ ਉਹ ਤਾਂ ਜ਼ਿੰਦਾ ਹੀ ਨਹੀਂ
1: ਉਹ
0: ਰਿਹਾ,
1: ਮਾਨਹਾਨੀ
0: ਉਹਦੀ
1: ਦੇ ਕੇਸ 'ਚ ਨਹੀਂ
0: ਮਾਨਹਾਨੀ,
1: ਆਏਗਾ?
0: ਉਹਦਾ ਮਾਨ ਹੀ ਨਹੀਂ ਰਿਹਾ, ਮਾਨ ਤੇ ਜ਼ਿੰਦਾ ਸ਼ਖਸ ਦਾ ਹੀ ਹੋਏਗਾ ਨਾ।
1: ਠੀਕ ਹੈ ਸਰ।
0: ਇਸ ਕਰਕੇ ਇਹ ਵੀ ਵੈਸੇ ਇੱਕ ਕੰਡੀਸ਼ਨ ਹੈ ਕਿ ਮਾਨਹਾਨੀ ਦਾ ਜੋ ਕੇਸ ਹੈ ਕਿ ਜ਼ਿੰਦਾ ਵਿਅਕਤੀ ਹੀ ਲੜ ਸਕਦਾ ਹੈ।
1: ਇਸ ਤੋਂ ਇਲਾਵਾ ਸਾਨੂੰ ਜਾਣਕਾਰੀ ਦਿੱਤੀ ਕਿ ਮਾਨਹਾਨੀ ਹੁੰਦਾ ਕੀ ਹੈ, ਸਿਵਲ ਮਾਨਹਾਨੀ ਕੀ ਹੁੰਦੀ ਹੈ ਤੇ ਕ੍ਰਿਮੀਨਲ ਮਾਨਹਾਨੀ ਜੀ ਅਪਰਾਧਕ ਮਾਨਹਾਨੀ ਕੀ ਹੁੰਦੀ
0: ਜੀ
1: ਹੈ?
0: ਜੀ
1: ਆਮ ਤੌਰ ਤੇ ਜਿਹੜੇ ਦੋ ਲੋਕ ਆਪਸ ਵਿੱਚ ਝਗੜਾ ਕਰਦੇ ਨੇ
0: ਜੀ
1: ਤੇ ਬਹੁਤ ਸਾਰੇ ਅਪਮਾਨਜਨਕ ਸ਼ਬਦ ਇੱਕ ਦੂਜੇ ਲਈ ਵਰਤਦੇ ਨੇ,
0: ਜੀ ਜੀ
1: ਤੇ ਕਿਹੜੇ ਕਿਹੜੇ ਜੇ ਸ਼ਬਦ ਹੈ, ਕਿਹੜੇ ਕਿਹੜੇ ਸੰਕੇਤ ਉਹ ਮਾਨਹਾਨੀ ਦਾਇਰੇ ਵਿੱਚ ਨਹੀਂ ਆਉਂਦੇ?
0: ਜੀ ਗੱਲ ਐਸਾ ਕੋਈ ਦਾ ਸਟੇਟ ਜੈਕਟ ਫਾਰਮੂਲਾ ਨਹੀਂ ਹੁੰਦਾ, ਉਹ ਤਾਂ ਚਲੋ ਮੈਂ ਜਿਵੇਂ ਕਿਹਾ ਕਿ ਸੰਦਰਭ ਦੀ ਗੱਲ ਹੁੰਦੀ ਹੈ, ਲੇਕਿਨ ਆਮ ਤੌਰ 'ਤੇ ਹੈ ਕਿ ਜਦੋਂ ਅਸੀਂ ਵੈਸੇ ਡਾਇਰੈਕਟਲੀ ਕਿਸੇ ਵੀ ਸ਼ਖਸ ਬਾਰੇ ਕੋਈ ਅਪਮਾਨਜਨਕ ਗੱਲ ਕਰਦੇ ਹਾਂ, ਖਾਸ ਕਰ ਕਿਸੇ ਮਹਿਲਾ ਬਾਰੇ, ਤਾਂ ਉਹ ਜ਼ਰੂਰ ਆਪਣਾ ਸਾਡੇ ਅਗੇਂਸਟ ਕੋਈ ਕ੍ਰਿਮੀਨਲ ਐਕਸ਼ਨ ਲੈ ਸਕਦੀ ਹੈ, ਪੁਲਿਸ ਉਸਦੇ ਬਿਹਾਫ 'ਤੇ ਐਕਸ਼ਨ ਲੈ ਸਕਦੀ ਹੈ। ਲੇਕਿਨ ਜਿਵੇਂ ਤੁਸੀਂ ਗੱਲ ਕੀਤੀ ਕਿਹੜੀਆਂ ਗੱਲਾਂ ਮਾਨਹਾਨੀ ਦੇ ਦਾਇਰੇ 'ਚ ਨਹੀਂ ਆਉਂਦੀਆਂ, ਤਾਂ
1: ਹਾਂਜੀ
0: ਉਹਦੇ ਜੇ ਅਸੀਂ ਬਿਲਕੁਲ ਸੰਖੇਪ 'ਚ ਗੱਲ ਕਰੀਏ ਕਿ ਉਹਦਾ ਜੋ ਪੈਰਾਮੀਟਰ ਹੈ ਉਸਨੂੰ ਜਾਂਚਣ ਦਾ, ਉਹ ਇਹ ਹੈ ਕਿ ਪਹਿਲੇ ਤਾਂ ਜਿਹੜੀ ਗੱਲ ਕਹੀ ਗਈ ਸੀ ਉਹਦਾ ਮਕਸਦ ਕੀ ਸੀ, ਕਿ ਵਾਕਈ ਉਸਨੂੰ ਬਦਨਾਮ ਕਰਨਾ ਸੀ ਜਾਂ ਕਿਸੇ ਦਾ ਕੋਈ ਭਲਾ ਕਰਨਾ ਸੀ ਐਸੀ ਗੱਲ ਕਹਿ ਕੇ ਕੋਈ ਜਾਣਕਾਰੀ ਦੇ ਕੇ। ਅਤੇ ਜੇ ਤਾਂ ਕੋਈ ਜਨਤਾ ਦੀ ਭਲਾਈ ਵਾਸਤੇ ਗੱਲ ਕਹੀ ਗਈ ਹੁੰਦੀ ਹੈ ਤਾਂ ਭਾਵੇਂ ਉਹ ਕਿਸੇ ਦੇ ਖਿਲਾਫ਼ ਵੀ ਜਾਂਦੀ ਹੋਵੇ ਉਹ ਮਾਨਹਾਨੀ ਦੇ ਦਾਇਰੇ 'ਚ
1: ਹਾਂਜੀ, ਤੁਸੀਂ
0: ਨਹੀਂ
1: ਦੱਸਿਆ
0: ਆਉਂਦੀ।
1: ਕਿ ਪੋਲੀਟੀਕਲ ਜਿਵੇਂ ਕੋਈ ਪੋਲੀਟੀਕਲ ਨੇਤਾ ਸਹੀ ਕੰਮ ਨਹੀਂ ਕਰ ਰਿਹਾ ਤੇ ਉਸੇ ਬਾਰੇ ਅਗਰ
0: ਹਾਂਜੀ
1: ਰਾਏ ਦਿੱਤੀ ਜਾਵੇ ਜਾਂ
0: ਹਾਂਜੀ
1: ਕਿਹਾ
0: ਹਾਂਜੀ
1: ਜਾਵੇ
0: ਕੋਈ
1: ਉਹ
0: ਪੋਲੀਟੀਕਲ
1: ਮਾਨਹਾਨੀ ਦੇ
0: ਨੇਤਾ
1: ਕੇਸ 'ਚ
0: ਜਾਂ
1: ਨਹੀਂ ਆਉਂਦੇ।
0: ਕੋਈ ਸਰਕਾਰੀ ਡਿਪਾਰਟਮੈਂਟ ਹੈ ਜਿਹੜਾ ਲੋਕਾਂ ਦੀ ਸੇਵਾ 'ਚ ਲੱਗਾ ਤਾਂ ਉੱਥੇ ਦਾ ਕੋਈ ਅਫਸਰ ਐਸਾ ਕੰਮ ਨਹੀਂ ਕਰ ਰਿਹਾ ਜੋ ਕਰਨਾ ਚਾਹੀਦਾ ਹੈ, ਤਾਂ ਉਸਦੇ ਬਾਰੇ ਵੀ ਅੱਜ ਕੱਲ੍ਹ ਮੀਡੀਆ 'ਚ ਖਬਰਾਂ ਆਉਂਦੀਆਂ ਨੇ, ਤਾਂ ਉਹ ਮਾਨਹਾਨੀ ਦੇ ਦਾਇਰੇ 'ਚ ਨਹੀਂ ਆਉਂਦੀਆਂ।
1: ਤੇ ਤੁਸੀਂ ਤੁਹਾਨੂੰ ਦੱਸਿਆ ਕਿ ਕਿਹੜੀ ਕਿਹੜੀ ਗੱਲਾਂ ਮਾਨਹਾਨੀ ਦੇ ਦਾਇਰੇ ਵਿੱਚ ਆਉਂਦੀਆਂ,
0: ਜੀ
1: ਕਿਹੜੀਆਂ ਗੱਲਾਂ ਮਾਨਹਾਨੀ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ, ਤੇ ਵਿਹਾਰਕ ਤੌਰ ਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਡੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਵੀ ਤੇ ਸਾਨੂੰ ਵੀ, ਕਿ ਮਾਨਹਾਨੀ ਦਾ ਆਰੋਪ ਤੋਂ ਅਸੀਂ ਬਚ ਸਕੀਏ?
0: ਜੀ ਇਹ ਤਾਂ ਵੈਸੇ ਤੁਸੀਂ ਬਹੁਤ ਹੀ ਜ਼ਰੂਰੀ ਇੱਕ ਸਵਾਲ ਕੀਤਾ, ਕਿਉਂਕਿ ਅੱਜ ਕੱਲ੍ਹ ਹਰ ਸ਼ਖਸ ਸੋਸ਼ਲ ਮੀਡੀਆ ਦਾ ਬੜਾ ਜ਼ਿਆਦਾ ਯੂਜ਼ ਕਰਦਾ, ਅਤੇ ਅਸੀਂ ਬੜੀਆਂ ਸਾਰੀਆਂ ਗੱਲਾਂ ਸਾਰਾ ਦਿਨ ਆਪਣਾ ਪ੍ਰਗਟਾਵਾ ਕਰਦੇ ਰਹਿੰਦੇ ਵਿਚਾਰਾਂ ਦਾ, ਸਾਨੂੰ ਜੋ 5-7 ਗੱਲਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਕਿ ਪਹਿਲੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਜਦ ਕਿਸੇ ਕੋਈ ਵੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਿਨਾਂ ਵੈਰੀਫਿਕੇਸ਼ਨ ਦੇ, ਬਿਨਾਂ ਉਸਦੀ ਤਸਦੀਕ ਕੀਤਿਆਂ ਸਾਨੂੰ ਕਿਸੇ 'ਤੇ ਕੋਈ ਵੀ ਇਲਜ਼ਾਮ ਨਹੀਂ ਲਗਾਉਣਾ ਚਾਹੀਦਾ, ਸਿਰਫ ਸੁਣੀ ਸੁਣਾਈ ਗੱਲ ਸੁਣ ਕੇ ਅਸੀਂ ਅੱਗੇ ਉਸ ਗੱਲ ਨੂੰ ਫਾਰਵਰਡ ਕਰ ਦਈਏ, ਉਸ ਗੱਲ ਨੂੰ ਆਪਣੇ ਵੱਲੋਂ ਰਿਲੇਅ ਕਰ ਦਈਏ, ਤਾਂ ਉਹ ਮਾਨਹਾਨੀ ਦੇ ਦਾਇਰੇ 'ਚ ਆ ਜਾਏਗਾ ਜੇ ਅਗਲਾ ਬੰਦਾ ਸਾਡੇ 'ਤੇ ਕਾਰਵਾਈ ਕਰ ਦੇ ਤਾਂ। ਇਸ ਲਈ ਹਰ ਗੱਲ ਨੂੰ ਪਹਿਲਾਂ ਵੈਰੀਫਾਈ ਆਪਣੇ ਲੈਵਲ 'ਤੇ ਕਰਨਾ ਬੜਾ ਜ਼ਰੂਰੀ ਹੈ। ਜੇ ਫਿਰ ਵੀ ਅਸੀਂ ਸਾਨੂੰ ਲੱਗੇ ਕਿ ਕੋਈ ਗੱਲ ਚਲੋ ਇਹ ਲੱਗ ਰਹੀ ਹੈ ਠੀਕ ਵੀ ਹੋ ਸਕਦੀ ਹੈ ਗਲਤ ਵੀ ਹੋ ਸਕਦੀ ਹੈ, ਤਾਂ ਉਸਨੂੰ ਸਿੱਧਾ ਨਾ ਅਸੀਂ ਕਹੀਏ ਕਿ ਇਹ ਹੋਇਆ ਹੀ ਹੋਇਆ, ਅਸੀਂ ਉਸ ਬਾਰੇ ਇੱਕ ਗੋਲਮੋਲ ਜਾਂ ਐਸੇ ਗੱਲ ਕਰਤਾ ਕਿ ਅਸੀਂ ਐਸੀ ਗੱਲ ਸੁਣੀ ਹੈ ਅਤੇ ਐਸੀ ਇੱਕ ਸੰਭਾਵਨਾ ਹੈ, ਅਤੇ ਇਸ ਤਰੀਕੇ ਅਸੀਂ ਆਪਣਾ ਵਿਚਾਰ ਪੇਸ਼ ਕਰਦੇ ਹਾਂ। ਅਸੀਂ ਕਦੇ

0: ਆਪਣੇ ਉੱਪਰ ਸਿੱਧੇ ਸਿੱਧੇ ਤੌਰ 'ਤੇ ਅਸੀਂ ਗੱਲ ਨਾ ਲਈਏ ਜਿਸ ਨੂੰ ਅਸੀਂ ਵੈਰੀਫਾਈ ਨਾ ਕੀਤਾ ਹੋਵੇ, ਅਤੇ ਜਦੋਂ ਅਸੀਂ ਕੋਈ ਗੱਲ ਵੈਰੀਫਾਈ ਕਰ ਲਈਏ ਉਸ ਦੇ ਬਾਅਦ ਜੋ ਵੀ ਸਾਡੇ ਕੋਲ ਸਬੂਤ ਹੋਵੇ, ਜੋ ਵੀ ਦਸਤਾਵੇਜ਼ ਹੋਣ, ਉਹ ਪਹਿਲੇ ਸਾਨੂੰ ਸਾਂਭ ਕੇ ਰੱਖਣੇ ਚਾਹੀਦੇ ਹੈ। ਇਹ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ ਕਿ ਅਗਲਾ ਬੰਦਾ ਜੇ ਸਾਡੇ ਖਿਲਾਫ਼ ਕੋਈ ਕਾਰਵਾਈ ਕਰੇ ਤਾਂ ਅਸੀਂ ਦੱਸ ਸਕੀਏ ਕਿ ਅਸੀਂ ਫਲਾਣੇ ਦਸਤਾਵੇਜ਼ ਦੇ ਆਧਾਰ 'ਤੇ ਇਹ ਗੱਲ ਕਹੀ ਹੈ। ਜੇ ਅਸੀਂ ਆਪਣੀ ਜੋ ਗੱਲ ਕਰ ਰਹੇ ਜੈਨੂਅਨ ਗੱਲ ਕਰ ਰਹੇ ਹਾਂ, ਸਾਡਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ ਹੈ, ਤਾਂ ਅਸੀਂ ਇਹ ਗੱਲ ਜਦੋਂ ਕਿਸੇ ਦੇ ਖਿਲਾਫ਼ ਕੋਈ ਕਰ ਰਹੇ ਹਾਂ ਤਾਂ ਅਸੀਂ ਓਨੇ ਕੁ ਬੰਦਿਆਂ ਨਾਲ ਹੀ ਕਰੀਏ ਜਿੰਨੀ ਕੁ ਜ਼ਰੂਰੀ ਹੋਵੇ। ਜੇ ਮੰਨ ਲਓ ਅਸੀਂ ਕਿਸੇ ਡਾਕੀਏ ਬਾਰੇ ਗੱਲ ਕਰ ਰਹੇ ਹਾਂ ਤਾਂ ਉਹ ਡਾਕੀਆ ਜਿੱਥੇ ਜਿੱਥੇ ਮੰਨ ਲਓ ਡਾਕ ਦਿੰਦਾ ਤਾਂ ਅਸੀਂ ਉਹਨਾਂ ਬੰਦਿਆਂ ਨਾਲ ਹੀ ਗੱਲ ਕਰੀਏ, ਅਤੇ ਜੇ ਅਸੀਂ ਬੜੇ ਦੂਰ ਤੱਕ ਕਿਸੇ ਲੈਵਲ ਤੱਕ ਜਾ ਕੇ ਗੱਲ ਕਰਨਾ ਤਾਂ ਸਮਝ ਆਉਂਦਾ ਕਿ ਜੋ ਸਾਡੀ ਇੰਟੈਂਸ਼ਨ ਹੈ ਉਸ ਨੂੰ ਬਦਨਾਮ ਕਰਨਾ ਹੈ, ਲੋਕਾਂ ਨੂੰ ਸਾਵਧਾਨ ਕਰਨਾ ਨਹੀਂ ਹੈ। ਅਤੇ ਇਸੇ ਤਰੀਕੇ ਫਿਰ ਅਸੀਂ ਅੱਗੇ ਗੱਲ ਕਰੀਏ ਕਿ ਕਿਸੇ ਪਬਲਿਕ ਅਥਾਰਟੀ ਵਾਲੇ, ਮੰਨ ਲਓ ਕਿਸੇ ਨੇਤਾ ਬਾਰੇ ਜਾਂ ਕਿਸੇ ਪਬਲਿਕ ਡਿਪਾਰਟਮੈਂਟ ਬਾਰੇ, ਤਾਂ ਅਸੀਂ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਐਵੇਂ ਮੀਡੀਆ 'ਚ ਆ ਕੇ ਇਲਜ਼ਾਮਬਾਜ਼ੀ ਨਾ ਕਰੀਏ, ਅਸੀਂ ਉਸ 'ਤੇ ਐਕਚੁਅਲ ਐਕਸ਼ਨ ਲਈਏ, ਕਿਉਂਕਿ ਸਾਡਾ ਜੋ ਮਕਸਦ ਹੈਗਾ ਉਹ ਐਕਸ਼ਨ ਲੈਣਾ ਜਾਂ ਕੋਈ ਕੰਮ ਠੀਕ ਤਰੀਕੇ ਕਰਾਉਣਾ ਹੈ। ਮੰਨ ਲਓ ਜਲ ਬੋਰਡ ਹੈਗਾ, ਕੋਈ ਕਾਰਵਾਈ ਨਹੀਂ ਕਰ ਰਿਹਾ, ਤਾਂ ਅਸੀਂ ਉਹਦੇ ਅਫਸਰ ਬਾਰੇ ਐਵੇਂ ਇਲਜ਼ਾਮ ਲਗਾਉਣ ਦੀ ਬਜਾਏ ਅਸੀਂ ਉਹਨਾਂ ਨੂੰ ਡਿਪਾਰਟਮੈਂਟ ਨੂੰ ਲਿਖੀਏ, ਉਹਨਾਂ ਦੇ ਅਫਸਰ ਕੋਲ ਜਾਈਏ, ਉਹਨਾਂ ਨਾਲ ਗੱਲਬਾਤ ਕਰੀਏ, ਆਪਣਾ ਕੰਮ ਕਰਾਈਏ। ਅਜੇ ਅਸੀਂ ਬੇਲੋੜੀ ਅਸੀਂ ਬਿਆਨਬਾਜ਼ੀ ਕਰਦੇ ਹਾਂ, ਫਿਰ ਮਾਨਹਾਨੀ ਦੇ ਦਾਇਰੇ 'ਚ ਆਉਣ ਦਾ ਉਹਦਾ ਖਤਰਾ ਰਹਿੰਦਾ ਹੈ। ਅਤੇ ਇਸ ਕਰਕੇ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਜਿੰਨੀ ਗੱਲ ਹੋਵੇ ਸਾਨੂੰ ਹਮੇਸ਼ਾ ਓਨਾ ਹੀ ਐਲੀਗੇਸ਼ਨ ਲਾਉਣਾ ਚਾਹੀਦਾ, ਉਸਨੂੰ ਵਧਾ ਚੜ੍ਹਾ ਕੇ ਨਹੀਂ ਬੋਲਣਾ ਚਾਹੀਦਾ, ਹਮੇਸ਼ਾ ਗੁੱਡ ਫੇਥ 'ਚ ਬੋਲਣਾ ਚਾਹੀਦਾ। ਅਤੇ ਜਿਵੇਂ ਪਹਿਲੇ ਕਿਹਾ ਕਿ ਆਪਣੇ ਓਪੀਨੀਅਨ ਅਤੇ ਫੈਕਟ, ਇਸ ਤੋਂ ਹਮੇਸ਼ਾ ਡਿਫਰੈਂਸ ਬਣਾ ਕੇ ਰੱਖਣਾ ਚਾਹੀਦਾ। ਜਿੱਥੇ ਵੀ ਸਾਨੂੰ ਲੱਗੇ ਕਿ ਇਹ ਗੱਲ ਪ੍ਰੂਵ ਨਹੀਂ ਹੁੰਦੀ, ਉਸਨੂੰ ਓਪੀਨੀਅਨ ਦੇ ਤੌਰ 'ਤੇ ਪੇਸ਼ ਕਰਨਾ ਚਾਹੀਦਾ, ਜਿਹੜੀ ਗੱਲ ਬਿਲਕੁਲ ਕਲੀਅਰ ਸਾਡੇ ਕੋਲ ਸਬੂਤ ਹੋਵੇ ਉਸਨੂੰ ਫੈਕਟ ਦੇ ਤੌਰ 'ਤੇ ਪੇਸ਼ ਕਰਨਾ ਚਾਹੀਦਾ ਹੈ। ਅਤੇ ਇਸ ਤਰੀਕੇ ਦੀਆਂ ਸਾਨੂੰ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ
1: ਰੱਖਣ ਦੀ ਲੋੜ ਹੈ। ਅੱਜ ਅਸੀਂ ਗੱਲਬਾਤ ਕੀਤੀ ਮਾਨਹਾਨੀ ਕਾਨੂੰਨ ਬਾਰੇ, ਮਾਨਹਾਨੀ ਕਾਨੂੰਨ ਹੁੰਦਾ ਕੀ ਹੈ, ਕਿਹੜੇ ਕਿਹੜੇ ਜਿਹੜੇ ਤੱਤ ਨੇ ਉਹ ਮਾਨਹਾਨੀ ਦੇ ਦਾਇਰੇ ਵਿੱਚ ਆਉਂਦੇ ਨੇ, ਅਤੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਅਸੀਂ ਮਾਨਹਾਨੀ ਦੇ ਇਲਜ਼ਾਮ ਤੋਂ ਬਚ ਸਕੀਏ। ਅਤੇ ਕਾਰਵਾਈ ਕਿੱਦਾਂ ਹੁੰਦੀ ਹੈ ਅਪਰਾਧਿਕ ਜਾਂ ਦੀਵਾਨੀ ਮਾਨਹਾਨੀ ਦੀ, ਇਹ ਸਭ ਲਾਹੇਵੰਦ ਜਾਣਕਾਰੀ ਤੁਸੀਂ ਸਾਨੂੰ ਅੱਜ ਦਿੱਤੀ ਸਾਡੇ ਇਸ ਕਾਨੂੰਨੀ ਸਲਾਹ ਪ੍ਰੋਗਰਾਮ ਵਿੱਚ ਆਉਣ ਲਈ, ਅਤੇ ਸਾਨੂੰ ਇੰਨੀ ਲਾਹੇਵੰਦ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਤੁਹਾਡਾ ਸੰਪਾਦਕ ਸਾਹਿਬ।
2: ਹੁਣੇ ਤੁਸੀਂ ਸੁਣ ਰਹੇ ਸੀ ਕਾਨੂੰਨੀ ਸਲਾਹ ਲੜੀ ਹੇਠ, ਮਾਨਹਾਨੀ ਕਾਨੂੰਨ ਬਾਰੇ ਐਡਵੋਕੇਟ ਸਰਬਜੀਤ ਸਿੰਘ ਤੋਂ ਖਾਸ ਜਾਣਕਾਰੀ। ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਪਰਵਿੰਦਰ ਕੌਰ। ਤੇ ਆਓ ਹੁਣ ਸੁਣਦੇ ਹਾਂ ਲੋਕ ਗੀਤਾਂ ਦੀ ਲੜੀ ਵਿੱਚ ਪਹਿਲਾ ਗੀਤ ਰਵਿੰਦਰ ਕੌਰ ਦੀ ਆਵਾਜ਼ ਵਿੱਚ।

ਆਏ ਵੇ ਵਾਕਾਂ ਘਰ ਨੂੰ ਮੋੜੀ, ਹਾੜਾ ਵੇ ਸਾਡਾ ਦਿਲ ਨਾ ਤੋੜੀ। ਰਵਿੰਦਰ ਕੌਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ, ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਅਜੀਤ ਕੌਰ ਦੀ ਆਵਾਜ਼ ਵਿੱਚ ਇਹ ਗੀਤ।

0: अभी आप सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है। मीडियम वेव 366.3 मीटर अर्थात 819 किलोहर्ट्स पर 1:40 होने को है। लीजिए सुनते हैं समाचार।
1: नमस्कार, ये आकाशवाणी है। खबरां दे इस बुलेटिन नाल मैं अमन देव। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਯਸ਼ੋ ਭੂਮੀ ਵਿੱਚ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਵਿਆਪੀ ਮਾਹੌਲ ਦੇ ਬਾਵਜੂਦ ਭਾਰਤ ਨੇ 7.8% ਦੀ ਵਿਕਾਸ ਦਰ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਵਿੱਚ 25 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਬੀਜੇਪੀ ਦੀ ਮਹੀਨਾ ਭਰ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਹੋ ਗਈ ਹੈ। ਭਾਰਤ ਆਪਣੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਭਾਰਤ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਭਾਰਤ

0: ਤੇ ਅਫਗਾਨਿਸਤਾਨ ਵਿਚਕਾਰ 3 2020 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਨਵੀਂ ਦਿੱਲੀ ਵਿੱਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿਖੇ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕੀਤਾ। 3 ਦਿਨਾਂ ਤੱਕ ਚੱਲਣ ਵਾਲੀ ਇਹ ਕਾਨਫਰੰਸ ਭਾਰਤ ਵਿਚ ਸਹਿਯੋਗ, ਨਿਵੇਸ਼, ਨਵੀਨਤਾ ਤੇ ਹੁਨਰ ਵਿਕਾਸ ਨੂੰ ਅੱਗੇ ਵਧਾਉਣ ਤੇ ਕੇਂਦਰਿਤ ਹੈ। ਇਸ ਮੌਕੇ ਤੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਕ ਪਾਸੇ ਭਾਰਤ ਦੀ ਆਰਥਿਕਤਾ ਵਧ ਰਹੀ ਹੈ ਤੇ ਦੂਜੇ ਪਾਸੇ ਭਾਰਤ ਵਿਚ ਵਿਸ਼ਵ ਵਿਆਪੀ ਭਰੋਸਾ ਵੀ ਵਧ ਰਿਹੈ। ਉਨਾਂ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਵਿਆਪੀ ਮਾਹੌਲ ਦੇ ਬਾਵਜੂਦ ਭਾਰਤ ਨੇ 7.8% ਦੀ ਵਿਕਾਸ ਦਰ ਹਾਸਲ ਕੀਤੀ ਹੈ।
1: इसी सितंबर में ही भारत की क्वार्टरली जीडीपी रिपोर्ट आई और इस चैलेंजिंग पीरियड में भी भारत ने 7.8% ग्रोथ हासिल करके दिखाई है। और इसी दरमियान जापान की क्रेडिट रेटिंग एजेंसी ने भारत की सॉवरेन रेटिंग में सुधार किया है, अपग्रेड किया है। और ये भी 3 दशक के बाद, करीब 35 साल के बाद हुआ है।
0: ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਇਕ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਨਾਲ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੈਮੀ ਕੰਡਕਟਰ ਇਕੋਸਿਸਟਮ ਤੇਜ਼ੀ ਨਾਲ ਫੈਲ ਰਿਹਾ ਅਤੇ ਇਹ ਨਵੀਨਤਾ ਨਿਵੇਸ਼ ਤੇ ਵਿਕਾਸ ਲਈ ਨਵੇਂ ਮੌਕੇ ਪੈਦਾ ਕਰ ਰਿਹਾ ਹੈ।
1: ਬੀਤੇ ਇਕ ਦਸ਼ਕ ਮੈਂ ਭਾਰਤ ਨੇ ਆਪਣੇ ਟ੍ਰਾਂਸਮਿਸ਼ਨ ਨੈਟਵਰਕ ਕੋ ਵੀ ਐਕਸਪੈਂਡ ਕੀਆ ਹੈ। ਸਾਥੀਓ, ਭਾਰਤ ਮੈਂ ਪਾਵਰ ਇਨਫਰਾਸਟ੍ਰਕਚਰ ਕਾ ਯਹ ਵਿਸਤਾਰ ਹਮਾਰੇ ਸੈਮੀ ਕੰਡਕਟਰ ਇਕੋਸਿਸਟਮ ਕੇ ਲੀਏ ਵੀ ਇਕ ਬੜੀ ਸਟਰੈਂਥ ਹੈ। भारत हर वो कदम उठा रहा है जो हमें सेमी कंडक्टर इंडस्ट्री का एक प्रीफर्ड डेस्टिनेशन बनाए।
0: श्री मोदी ने कहा कि भारत विच बनिया चिप्स हुण देश दे अंदर अते दुनिया भर विच उपलब्ध ने। श्री मोदी ने इस गल ते जोर दिता कि हाल ही विच मोहाली अते सूरत विच 2 सेमी कंडक्टर प्लांटां विच व्यापारक उत्पादन शुरू होया है। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਲਈ ਇਸ ਪੜਾਅ ਤੱਕ ਪਹੁੰਚਣਾ ਆਸਾਨ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਸੈਮੀ ਕੰਡਕਟਰ ਮਿਸ਼ਨ 2.0 ਤਹਿਤ ਬਜਟ ਰਾਸ਼ੀ ਨੂੰ ਪਹਿਲੇ ਪੜਾਅ ਦੇ 8 ਅਰਬ ਅਮਰੀਕੀ ਡਾਲਰ ਤੋਂ ਵਧਾ ਕੇ 13.5 ਅਰਬ ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿਚ ਹਾਲ ਹੀ ਵਿਚ ਹੋਏ ਬ੍ਰਿਕਸ ਸਿਖਰ ਸੰਮੇਲਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਸੰਮੇਲਨ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਜਿਸ ਵਿਚ ਹਰੇਕ ਮੈਂਬਰ ਦੇਸ਼ ਦੀ ਸਹਿਮਤੀ ਨਾਲ ਨਵੀਂ ਦਿੱਲੀ ਐਲਾਨਨਾਮਾ ਅਪਣਾਇਆ ਗਿਆ। ਇਸ ਮੌਕੇ ਤੇ ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਕਈ ਦਹਾਕਿਆਂ ਤੋਂ ਸੈਮੀ ਕੰਡਕਟਰ ਉਦਯੋਗ ਸਥਾਪਿਤ ਕਰਨਾ ਚਾਹੁੰਦਾ ਸੀ ਪਰ ਇਹ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੈਮੀ ਕੰਡਕਟਰ ਜ਼ਰੂਰਤਾਂ ਦੇ ਪੂਰੇ ਦਾਇਰੇ ਵਿਚ ਭਾਰਤ ਵਿਚ ਚਿਪਸ ਡਿਜ਼ਾਈਨ ਕਰਨ ਲਈ ਘੱਟੋ ਘੱਟ 200 ਸਟਾਰਟਅਪਸ ਅਤੇ ਕੰਪਨੀਆਂ ਦੀ ਮਦਦ ਕਰਨ ਦਾ ਟੀਚਾ ਮਿੱਥਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਵਿਚ 25 ਸਾਲ ਪੂਰੇ ਹੋਣ ਦੇ ਸਬੰਧ ਵਿਚ ਬੀਜੇਪੀ ਦੀ ਮਹੀਨਾ ਭਰ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਹੋ ਗਈ ਹੈ। ਇਹ ਮੁਹਿੰਮ ਅਗਲੇ ਮਹੀਨੇ ਦੀ 17 ਤਰੀਕ ਤੱਕ ਚੱਲੇਗੀ। ਮੁਹਿੰਮ ਦਾ ਪਹਿਲਾ ਦਿਨ ਸੇਵਾ ਦਿਵਸ ਵਜੋਂ ਮਨਾਇਆ ਜਾ ਰਿਹਾ ਜਿਸ ਵਿਚ ਦੇਸ਼ ਭਰ ਵਿਚ ਖੂਨਦਾਨ ਕੈਂਪ ਲਗਾਏ ਜਾਣਗੇ। ਪਾਰਟੀ ਪ੍ਰਧਾਨ ਨਿਤਿਨ ਨਵੀਨ ਨੇ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਸ੍ਰੀ ਨਵੀਨ ਨੇ ਖੁਦ ਪਾਰਟੀ ਦੇ ਹੋਰ ਨੇਤਾਵਾਂ ਅਤੇ ਵਰਕਰਾਂ ਨਾਲ ਖੂਨਦਾਨ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਮੁਖੀ ਨੇ ਕਿਹਾ ਕਿ ਦੇਸ਼ ਭਰ ਦੇ ਪਾਰਟੀ ਵਰਕਰ ਇਨ੍ਹਾਂ ਖੂਨਦਾਨ ਕੈਂਪਾਂ ਵਿਚ ਹਿੱਸਾ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਨਾਗਰਿਕਾਂ ਦੇ ਜੀਵਨ ਵਿਚ ਡੂੰਘਾ ਬਦਲਾਅ ਆਇਆ ਹੈ। ਸ੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਭਾਰਤ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਕਾਸ ਦੇ ਰਾਹ ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਜਨਤਕ ਸੇਵਾ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਨੂੰ ਉਜਾਗਰ ਕਰਨਾ ਤੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਸੇਵਾਮੁਖੀ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਆਪਣੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਸੰਕਲਪ ਹੈ। ਅਮਰੀਕੀ ਕਾਂਗਰਸ ਵਿਚ ਰੂਸ ਅਤੇ ਇਰਾਨ ਤੇ ਪਾਬੰਦੀਆਂ ਲਗਾਉਣ ਵਾਲੇ ਕਾਨੂੰਨ ਦੇ ਪਾਸ ਹੋਣ ਦਾ ਹਵਾਲਾ ਦਿੰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਮੰਤਰਾਲੇ ਅਨੁਸਾਰ ਹਾਲ ਹੀ ਦੇ ਮਹੀਨਿਆਂ ਵਿਚ ਵੱਖ ਵੱਖ ਅਮਰੀਕੀ ਵਾਰਤਾਕਾਰਾਂ ਨਾਲ ਇਸ ਮੁੱਦੇ ਤੇ ਉੱਚ ਪੱਧਰੀ ਵਿਚਾਰ ਵਟਾਂਦਰੇ ਹੋਏ ਨੇ। ਭਾਰਤੀ ਪੱਖ ਨੇ ਦੁਵੱਲੇ ਸਬੰਧਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਊਰਜਾ ਬਾਜ਼ਾਰਾਂ ਤੇ ਸੰਭਾਵੀ ਪ੍ਰਭਾਵ ਬਾਰੇ ਆਪਣੀਆਂ ਚਿੰਤਾਵਾਂ ਸਪਸ਼ਟ ਤੌਰ ਤੇ ਪ੍ਰਗਟ ਕੀਤੀਆਂ ਨੇ। ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤੀ ਪੱਖ ਨੇ ਆਪਣੇ ਵਪਾਰਕ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ

0: ਸਾਰੇ ਜ਼ਰੂਰੀ ਉਪਾਅ ਕਰਨ ਦਾ ਆਪਣਾ ਦ੍ਰਿੜ ਇਰਾਦਾ ਵੀ ਸਪਸ਼ਟ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਦੇ ਬਰਾਟਲ ਇਲਾਕੇ ਵਿੱਚ ਖੁਫੀਆ ਜਾਣਕਾਰੀ ਦੇ ਆਧਾਰ ਤੇ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਵਿੱਚ ਅੱਜ ਦੋ ਦਹਿਸ਼ਤਗਰਦ ਮਾਰੇ ਗਏ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਕੱਲ੍ਹ ਰਾਤ ਇਹ ਕਾਰਵਾਈ ਸ਼ੁਰੂ ਕੀਤੀ। ਜੰਮੂ ਕਸ਼ਮੀਰ ਪੁਲਿਸ ਅਤੇ CRPF ਦੇ ਜਵਾਨਾਂ ਨੇ ਖਰਾਬ ਮੌਸਮ, ਮੁਸ਼ਕਲ ਇਲਾਕੇ ਅਤੇ ਘੱਟ ਰੋਸ਼ਨੀ ਦੇ ਬਾਵਜੂਦ ਮੁਹਿੰਮ ਜਾਰੀ ਰੱਖੀ। ਫੌਜ ਨੇ ਕਿਹਾ ਕਿ ਇਲਾਕੇ ਵਿੱਚ ਤਲਾਸ਼ੀ ਅਤੇ ਨਿਗਰਾਨੀ ਜਾਰੀ ਹੈ। ਭਾਰਤ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਟਿਕਾਣਿਆਂ ਅਤੇ ਅਮਰੀਕਾ ਵਿੱਚ 11 ਸਤੰਬਰ ਦੇ ਦਹਿਸ਼ਤਗਰਦ ਹਮਲਿਆਂ ਲਈ ਜ਼ਿੰਮੇਵਾਰ ਅਲ ਕਾਇਦਾ ਵਿਚਕਾਰ ਸਿੱਧੇ ਸਬੰਧਾਂ ਵੱਲ ਇਸ਼ਾਰਾ ਕੀਤਾ ਹੈ। ਅਫਗਾਨਿਸਤਾਨ ਦੀ ਹਾਲਤ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿੱਚ ਉਨ੍ਹਾਂ ਨੇ ਨਿਊਯਾਰਕ ਵਿੱਚ 9/11 ਯਾਦਗਾਰ ਦੀ ਕੌਂਸਲ ਦੀ ਹਾਲੀਆ ਫੇਰੀ ਦਾ ਹਵਾਲਾ ਦਿੱਤਾ। ਸ੍ਰੀ ਹਰੀਸ਼ ਨੇ ਦਹਿਸ਼ਤਗਰਦਾਂ ਦੇ ਨਾਲ ਨਾਲ ਉਨ੍ਹਾਂ ਨੂੰ ਸਹਾਇਤਾ, ਵਿੱਤ ਸਮਰਥਨ ਅਤੇ ਪਨਾਹ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ। ਪੀਐਮ ਵਿਸ਼ਵਕਰਮਾ ਯੋਜਨਾ ਨੇ ਅੱਜ 3 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2023 ਵਿੱਚ ਇਸੇ ਦਿਨ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਇਸ ਯੋਜਨਾ ਤਹਿਤ 30 ਲੱਖ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦਿਆਂ ਇਸ ਯੋਜਨਾ ਹੇਠ ਪੰਜਾਬ ਸਮੇਤ ਦੇਸ਼ ਭਰ ਤੋਂ 30 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਰਜਿਸਟਰ ਕੀਤਾ ਹੈ। ਇਹ ਯੋਜਨਾ ਵਿਸ਼ਵਕਰਮਾ ਦੇ ਰਵਾਇਤੀ ਹੁਨਰਾਂ ਨੂੰ ਸੰਸਥਾਗਤ ਸਹਾਇਤਾ, ਆਧੁਨਿਕ ਸਾਧਨ, ਹੁਨਰ ਅਪਗ੍ਰੇਡੇਸ਼ਨ ਅਤੇ ਬਾਜ਼ਾਰ ਵਿੱਚ ਵਿਕਰੀ ਲਈ ਮੌਕੇ ਪ੍ਰਦਾਨ ਕਰਕੇ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਦੇ ਯੋਗ ਬਣਾ ਕੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਰਾਹੀਂ ਇਸ ਯੋਜਨਾ ਹੇਠ ਹੁਣ ਤੱਕ ਲਗਭਗ 24,50,000 ਰਵਾਇਤੀ ਕਾਰੀਗਰ ਮੁੱਢਲੀ ਹੁਨਰ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। 6 ਲੱਖ ਤੋਂ ਵੱਧ ਕਾਰੀਗਰਾਂ ਨੂੰ 5% ਸਲਾਨਾ ਦੀ ਰਿਆਇਤੀ ਵਿਆਜ ਦਰ ਤੇ 1 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਡਾਕ ਵਿਭਾਗ ਰਾਹੀਂ ਇਹਨਾਂ ਕਾਰੀਗਰਾਂ ਨੂੰ ਉਨ੍ਹਾਂ ਦੇ ਘਰ ਤੱਕ 18 ਲੱਖ ਤੋਂ ਵੱਧ ਆਧੁਨਿਕ ਔਜ਼ਾਰ ਵੀ ਪਹੁੰਚਾਏ ਗਏ ਹਨ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਜਨਮ ਦਿਨ ਦੁਨੀਆ ਭਰ ਤੋਂ ਸ਼ੁਭਕਾਮਨਾਵਾਂ ਮਿਲ ਰਹੀਆਂ ਨੇ। ਸੋਸ਼ਲ ਮੀਡੀਆ ਤੇ ਇਨ੍ਹਾਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਆਸ਼ੀਰਵਾਦ ਉਨ੍ਹਾਂ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਨੇ ਤੇ ਹਰ ਆਸ਼ੀਰਵਾਦ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਇਰਾਦੇ ਨੂੰ ਹੋਰ ਮਜ਼ਬੂਤ ਕਰਦਾ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ ਨਵੀਂ ਦਿੱਲੀ ਵਿੱਚ ਖੇਡਿਆ ਜਾਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਪੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਯਸ਼ੋ ਭੂਮੀ ਵਿੱਚ ਸੈਮੀਕੋਨ ਇੰਡੀਆ 2026 ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਵਿਆਪੀ ਮਾਹੌਲ ਦੇ ਬਾਵਜੂਦ ਭਾਰਤ ਨੇ 7.8% ਦੀ ਵਿਕਾਸ ਦਰ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਵਿੱਚ 25 ਸਾਲ ਪੂਰੇ ਹੋਣ ਦੇ ਸਬੰਧ ਵਿੱਚ BJP ਦੀ ਮਹੀਨਾ ਭਰ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਹੋ ਗਈ ਹੈ। ਭਾਰਤ ਆਪਣੀ 140 ਕਰੋੜ ਆਬਾਦੀ ਲਈ ਊਰਜਾ ਸੁਰੱਖਿਆ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਭਾਰਤ ਨੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 T20 ਕ੍ਰਿਕਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਅੱਜ ਸ਼ਾਮੀ 7:30 ਨਵੀਂ ਦਿੱਲੀ 'ਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਨਈ ਦਿੱਲੀ ਕੇ ਯਸ਼ੋ ਭੂਮੀ ਮੇਂ ਸੈਮੀਕੋਨ ਇੰਡੀਆ 2026 ਕਾ ਆਗਾਜ਼ ਕੀਆ ਹੈ। ਉਨ੍ਹੋਨੇ ਕਹਾ ਕਿ ਭਾਰਤ ਕਾ ਸੈਮੀਕੰਡਕਟਰ ਈਕੋ ਨਿਜ਼ਾਮ ਤੇਜ਼ੀ ਸੇ ਵਿਕਸਿਤ ਪਾ ਰਹਾ ਹੈ ਔਰ ਇਖਤਰਾ, ਸਰਮਾਯਾਕਾਰੀ ਔਰ ਤਰੱਕੀ ਕੇ ਲੀਏ ਨਏ ਇਮਕਾਨਾਤ ਪੈਦਾ ਕਰ ਰਹਾ ਹੈ। ਮਰਕਜ਼ੀ ਵਜ਼ੀਰ ਅਸ਼ਵਨੀ ਵੈਸ਼ਨਵ ਨੇ ਕਹਾ ਹੈ ਕਿ ਹਕੂਮਤ ਨੇ ਸੈਮੀਕੰਡਕਟਰ ਕੀ ਵਸੀਤਰ ਜ਼ਰੂਰੀਅਤ ਕੇ ਲੀਏ ਮੁਲਕ ਭਰ ਮੇਂ ਚਿਪ ਡਿਜ਼ਾਈਨ ਕਰਨੇ ਕੀ ਖਾਤਰ ਕਮ ਅਜ਼ ਕਮ 200 ਸਟਾਰਟਅਪ ਔਰ ਕੰਪਨੀਓਂ ਕੀ ਮਦਦ ਕਾ ਹਦਫ ਰਖਾ ਹੈ। ਵਜ਼ੀਰ ਆਜ਼ਮ ਨਰਿੰਦਰ ਮੋਦੀ ਕੀ ਅਵਾਮੀ ਜ਼ਿੰਦਗੀ ਔਰ ਖਿਦਮਤ ਕੇ 25 ਬਰਸ ਮੁਕੰਮਲ ਹੋਣੇ ਕੇ ਮੌਕੇ ਪਰ BJP ਕੇ ਮੁਲਕ ਕੀ ਸਤਹ ਪਰ ਏਕ ਮਹਾਤਵੀਰ ਸੇਵਾ ਸੰਕਲਪ ਅਭਿਆਨ